ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਤ ਕਰਵਾ ਹੋ ਜੁਗ ਫੇਰ ਵਟਾਈ ਹੈ ਗਿਆਨੀ ਬੁਝੇਤਾ ਹੈ ਸਤਿਗੁਰ ਸੰਤੋਖ ਕਾ ਧਰਮ ਗਰਵਾ ਹੋ ਤ੍ਰੇਤਾ ਰਸ ਜਗਤ ਜਗਤ ਕਾ ਜੋਰ।

0: ਕਾਲ ਯੁਗ ਰਤਨ ਕਾ ਕੂੜ ਗਰ ਸਵਾਹੋ ਮਹੱਲਾ ਪਹਿਲਾ।
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ ਸਭ ਕੋ ਸੱਚ ਸੰਭਾਵੇ। ਰਿਗ ਕਹਿ ਰਹੇ ਆ ਪਰ ਰਾਮ ਨਾਮ ਦੇਵਾ ਮੈਸੂ ਨਾਇ ਲਾਇਆ ਪ੍ਰਾਖਤ ਜਾਹੇ ਨਾਨਕ ਕਾ ਮੁਖ ਅੰਤਰ ਪਾਹੇ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਬਾਹਰ ਜਾਤ ਗੋਪੀ ਲੈ ਆਇਆ ਬਿੰਦਰਾ ਬਿੰਦਰਾ ਬਨ ਮਹਿ ਰੰਗ ਕੀਆ। ਕਲ ਮਹਿ ਬੇਦ ਅਥਰ ਬਨ ਹੁਆ ਨਾਉ ਖੁਦਾਈ ਅਲਹੋ ਭਇਆ। ਨੀਲ ਬਸਤਰ ਲੇ ਕਪੜੇ ਪਹਿਰੇ ਤੁਰਕ ਬਿਠਾਨੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੈ ਤਿਨ ਚਾਰ ਵਿਚਾਰ। ਭਾਓ ਭਗਤ ਕਰਨੀ ਤਾਂ ਨਾਨਕ ਮੁਖ ਅੰਤਰ ਪਾਏ। ਪੌੜੀ ਸਤਿਗੁਰ ਵਿੱਟੋ ਵਾਰਿਆ ਜਿੱਤ ਮਿਲਿਆ ਸੰਭਾਲੇ ਦਿਨ ਕਰ ਦੀਸ ਕਰੰਜਨ ਦੀਆ। ਤੇਰੀ ਲਿਆ ਸੰਛੋੜ ਦੂਜੇ ਲਗੇ ਸੇਵਨ ਜਾਇਆ ਸਤਿਗੁਰੂ ਹੈ ਬੋਹ ਥਾ ਫਿਰ ਲੈ ਕਿਰਪਾ ਕਰਿਆ ਮਾਰਿਆ ਮਾਰਿਆ ਮਾਰਿਆ।

0: ਰਾਜ ਤੋਲੀਏ ਨਵੇ ਸੁਦੌਰਾ ਹੋਏ ਅਪਰਾਧੀ ਦੂਣਾ ਨਵੇ ਜੋ ਹੰਤ ਅਮਰੇਗਾ ਸੀਸ ਨਿਵਾਇਆ ਕਿਆ ਥੀਏ ਜੜ ਦੇਖ ਸੁਧ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਵਗ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਧੋਤੀ ਬਸਤ੍ਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਾਫੋ ਕਟ ਨਿਸ਼ਚਵ ਕਰਮੰ ਕਹ ਨਾਨਕ ਨਿਹ ਚੋ ਧਿਆਵੈ ਸਭ ਕੁ ਵਾਟ ਨਾ ਪਾਵੇ ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਰ ਚੰਗਾ ਆਪਣਾ ਆਪਦੇ ਹੀ ਕੀਤਾ ਭਾਵਣਾ ਕੀ ਮਨ ਭਾਵਦੇ ਰਾਮ ਹੀ ਰਹਿ ਜਾਵਣਾ ਨੰਗਾ ਦੁੱਖ ਚਾਲਿਆ ਰਾਵਣਾ ਕਰੇ ਪਛੁਤਾਵਣਾ

0: ਮਨ ਭਾਵ ਤੇਰਾ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤਦ ਸੈ ਖਰਾ ਡਰਾਵਣਾ ਸਾਰੀ ਔਗਣ ਪਛੋਤਾਵਣਾ ਸਾਰੀ ਔਗਣ ਪਛੋਤਾਵਣਾ
1: ਤੂੰ ਹਰ ਤੇਰਾ ਸਭ ਤੋਂ ਸਭ ਦੀ ਉਪਾਇਆ

ਕਹਾ ਸੰਤੋਖ ਸੂਦ ਜੱਤ ਗੰਢੀ ਸੱਤ ਵਟ ਇਹੋ ਜਿਹੇ ਉਹ ਜੀਤ ਕਾ ਹੈ ਤਾਂ ਪਾਂਡੇ ਤੱਕ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕਣ ਮਲਾਣਾ ਆਇਆ ਵੇ ਚੌਕੇ ਪਾਇਆ ਸਿਖਾ ਕਰ ਚੜਾਈਆਂ ਗੁਰ ਬ੍ਰਾਹਮਣ ਥੇ।

0: crazy.
1: ਹੁਕਮ ਮੰਨਿਆ ਹੋਇਆ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰਮ ਨੂੰ ਚੰਦਿਆ।

ਕਹਿੰਦੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜ ਰਹੇ ਨੇ ਆਪਣੇ ਦਿੱਲੀ ਕੇਂਦਰ ਜਿੱਥੋਂ ਸੁਣੋਗੇ ਹਿੰਦੀ ਚ ਸਮਾਚਾਰ।

ਧੰਨਵਾਦ ਕਰਾਂ ਸਾਹਿਬਜਨ ਜੀ ਸਦਾਬਹਾਰ ਆਵਾਸ ਮੇਂ ਕਲਾਮ ਜੀ ਰਹੀ ਆਕਾਸ਼ਵਾਣੀ ਜੀ ਸਿੰਧੀ ਸਰਵਿਸ ਆਏ ਮੇਰਾ ਪੇਸ਼ਾ ਹੈ ਤਬਸਰੋ। 19 ਸਪਟੰਬਰ ਤੇ ਨਈ ਦਿੱਲੀ ਮੇਂ ਮਹਾਰਾਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਾਹੌਲ ਏ ਮਾਹੌਲ ਮਿਲਣ ਤਬਦੀਲੀ ਤੇ ਇੱਕ ਆਲਮੀ ਕਾਨਫਰੰਸ ਜੋ ਮੁਹੂਰਤ ਕਰੋ ਮੌਕੇ ਕੇ ਖਤਾਬ ਕਰਨੇ ਪ੍ਰਧਾਨ ਮੰਤਰੀ ਭਾਰਤ ਜੇ ਕੁਦਰਤ ਸਾਂ ਇਤਿਹਾਸਿਕ ਗਾਂਡਾ ਪੇਖੇ ਰੋਸ਼ਨੀ ਮੇਂ ਆਂਦੋ ਜ਼ੋਰ ਦਿੰਦੇ ਚਾਹ ਤਾਂ ਕਿਨ ਅਸਾਂਜੋ ਕਦੀਮ ਸਕਾਫਤ ਐਂ ਜਾਣ ਅਨ ਜਦੀਦ ਮਾਹੌਲਿਆਤੀ ਸੋਲੂਸ਼ਨਸ ਹਲਨ ਕੇ ਰੂਪ ਰੇਖਾ ਡੇਈ ਰਹੀ ਹੈ। ਇਨ ਖਾਂ ਅਲਾਵਾ ਆਲਮੀ ਗਡਿਲ ਆਲਮੀ ਕਾਰਵਾਈ ਕੇ ਪਣ ਰਾਹ ਡਿਖਾਰ ਰਹੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜੀ ਸਾਰਾ ਕੇ ਜੇਕਾ ਇੰਟਰਨੈਸ਼ਨਲ ਮੇਂ ਕਾਫੀ ਕੰਮ ਕਰ ਰਹੀ ਹੈ। ਹੁਣ ਇੰਤਜ਼ਾਮ ਕਰਾਈਂਦੜਨ ਕੇ ਕਾਨਫਰੰਸ ਇੰਤਜ਼ਾਮ ਕਰਾਈਂਦੜਨ ਕੇ ਵਾਧੀ ਨਹੀਂ ਦੇ ਚਾਹੋ ਤਾਂ ਭਾਰਤ ਹਾਣੇ ਜਦੀਦ ਕਲਾਈਮੇਟ ਲਲਕਾਰਨ ਜਾ ਹੱਲ ਮੈਸਰ ਕਰਾ ਰਿਹਾ ਹੈ। ਕਾਰਬਨ ਫੁੱਟਪ੍ਰਿੰਟਸ ਜੀ ਆਸ ਪਾਸ ਜੇਕੇ ਆਲਮੀ ਗਾਈਡਿੰਗ ਹਨ ਗਲਤ ਨੈਰੇਟਿਵਸ ਹਨ ਤੁਹਾਡੇ ਪ੍ਰਧਾਨ ਮੰਤਰੀ ਧਿਆਨ ਚ ਕਹਿੰਦੇ ਚਾਹੋ ਤਾਂ ਨਾਜਾਇਜ਼ ਤੌਰ ਸਾਂ ਤਰੱਕੀ ਕਰਨ ਵਾਲੇ ਮੁਲਕਾਂ ਕੇ ਬੇਈ ਕਰਾਰ ਪਿਆ ਕਹਿੰਦੇ ਜਿਦੋਂ ਇੱਕ ਤਰੱਕੀ ਯਾਫਤਾ ਮੁਲਕ ਉਹਨਾਂ ਵਾਲੇ ਮੁਲਕਾਂ ਦੀ ਭੇਟ ਮੇ 6 ਦਫਾ ਵਧੀਕ ਕਾਰਬਨ ਪਰ ਕੈਪੀਟਲ ਦੇ ਰਿਹਾ ਹੈ। ਹੁਣ ਯਾਦ ਕਰਾਂ ਤਾਂ COP21 ਦੌਰਾਨ ਕਨਵੀਨੈਂਟ ਐਕਸ਼ਨ ਕੰਟੀਨਿਊਟੀ ਫਾਰ ਚੇਂਜ ਜੇਕਰ ਕਾਰਵਾਈ ਸ਼ੁਰੂ ਕਈ ਹੋਈ ਤਾਂ ਘਣੀ ਕਾਰਵਾਈ ਸ਼ੁਰੂ ਕਈ ਪਲੈਟਫਾਰਮ ਸਾਂਦਾ ਹੈ ਜਿਹੜਾ ਕਿ ਵਨ ਸਨ ਵਨ ਵਰਲਡ ਵਨ ਗ੍ਰਿਡ ਅਨੁਸ਼ੰਸੀ ਭਾਈਵਾਰੀ CDRI ਗਲੋਬਲ ਬਾਇਓਫਿਲ ਅਲਾਇੰਸ ਇਨ ਖਾਂ ਇਲਾਵਾ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਉਹਨਾਂ ਦਾਵਾ ਸਾਂ ਚਾਹੋ ਤਾਂ ਇਹ ਨਵਾਂ ਬੈਂਚ ਮਾਰਕਸ ਮਾਹੌਲ ਕੇ ਬਚਾਅ ਮੈਸਰ ਕਰ ਰਹੇ ਹਨ। ਕਦੀਮ ਫਿਲੋਸਫੀ ਕੇ ਜਦੀਦ ਐਗਜ਼ੀਬਿਸ਼ਨ ਸਾਂ ਬੇਟਿੰਗ ਦੇ ਪ੍ਰਧਾਨ ਮੰਤਰੀ ਤਫਸੀਲਵਾਰ ਬੁਧਾਇਆ ਤਾਂ ਕਿਨ ਇੰਡਸਟਰੀ ਮੇਂ ਘਣੋ ਹੀ ਵਾਧਾਰੋ ਹਾਸਲ ਕਰ ਰਿਹਾ ਹੈ। ਖਾਸ ਕਰ ਗੁਜ਼ਰੇ 12 ਸਾਲਾਂ ਦੌਰਾਨ ਵਰੀ ਕਾ ਕਤਬ ਇੰਦੜਾ ਤਵਾ ਨਿੱਜੇ ਖੇਤਰ ਮੇਂ ਹੁਣ ਜੇ ਤਾਂ ਮੁਲਕ ਹਨ ਇਨ ਵਕਤ ਗਲਫ ਵੀਹ ਮੁਲਕਨ ਮੇਂ ਇੱਕ ਖਾਸ ਚਾਹ ਵਾਲਾ ਰਹੇ ਥੋ ਛੋ ਜੋ ਹੁਣ ਜੇਕੇ COP21 ਮੇਂ ਵਾਇਦਾ ਕਿਆ ਸੇ ਮੁਕਰਰ ਵਕਤ ਖਾਂ ਆਗੇ ਪੂਰਾ ਕਹਿਣ ਇਹਨਾਂ ਤਰ੍ਹਾਂ ਗੈਰ ਮੈਦਨੀ ਬਾਰਨ ਹੈ ਸ਼ਮਸੀ ਕੌਤ ਮੇਂ ਇੱਕ ਆਲਮੀ ਬੈਂਚ ਮਾਰਕ ਬਰਪਾ ਕਰਿਆ ਹੋਇਆ ਹੈ। ਪ੍ਰਧਾਨ ਮੰਤਰੀ ਬੁਧਾਇਆ ਤਾਂ ਕਿਨ

ਬਣ ਲਿਆ ਕਿ 3 ਲੋਕ ਮਾਰੇ ਗਏ ਤੇ ਕਈ ਹੋਰ ਜ਼ਖਮੀ ਹੋ ਗਏ। ਅਫਗਾਨ ਮੀਡੀਆ ਅਨੁਸਾਰ ਇਹ ਹਮਲਾ ਕੁਨਾਰ ਸੂਬੇ ਦੇ ਨੁਰਬਲ ਜ਼ਿਲ੍ਹੇ ਵਿਚ ਤੜਕੇ 3 ਵਜੇ ਦੇ ਕਰੀਬ ਹੋਇਆ। ਪਖਤਾ ਦੇ ਬਰਮਲ ਜ਼ਿਲ੍ਹੇ ਵਿਚ ਵੀ 2 ਹਵਾਈ ਹਮਲੇ ਕੀਤੇ ਗਏ। ਕੁਨਾਰ ਅਤੇ ਪਖਤਾ ਦੋਵੇਂ ਸੂਬੇ ਪਾਕਿਸਤਾਨ ਨਾਲ ਲੱਗਦੇ ਨੇ। ਇਹ ਘਟਨਾ ਉੱਤਰ ਪੱਛਮੀ ਪਾਕਿਸਤਾਨ ਵਿਚ ਇਕ ਪੁਲਿਸ ਥਾਣੇ ਤੇ ਹੋਏ ਹਮਲੇ ਤੋਂ 2 ਦਿਨ ਬਾਅਦ ਵਾਪਰੀ ਹੈ, ਜਿਸ ਨਾਲ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਤਣਾਅ ਵਧਣ ਦਾ ਡਰ ਪੈਦਾ ਹੋ ਗਿਆ ਹੈ। ਆਧੁਨਿਕ ਜੰਗੀ ਸਮਰੱਥਾਵਾਂ ਨਾਲ ਲੈਸ ਸਵਦੇਸ਼ੀ ਜਹਾਜ਼ INS ਸਹਿਯਾਦਰੀ ਅਤੇ INS ਕੋਰਾ ਫਿਲੀਪੀਨਸ ਦੀ ਸੂਬੇ ਖਾੜੀ ਪਹੁੰਚ ਗਏ ਨੇ। ਦੋਵਾਂ ਜਹਾਜ਼ਾਂ ਨੂੰ ਜਲ ਸੈਨਾ ਦੇ ਸੰਚਾਲਨ ਤਾਇਨਾਤੀ ਦੇ ਹਿੱਸੇ ਵਜੋਂ ਭੇਜਿਆ ਗਿਆ। ਇਹ ਸਮੁੰਦਰੀ ਜੰਗੀ ਜਹਾਜ਼ ਫਿਲੀਪੀਨਸ ਵਿਚ ਆਸੀਅਨ ਰੱਖਿਆ ਮੰਤਰੀਆਂ ਦੀ ਮੀਟਿੰਗ ਅਤੇ ਸੰਯੁਕਤ ਸਹਿਯੋਗੀ ਗਤੀਵਿਧੀਆਂ ਵਿਚ ਹਿੱਸਾ ਲੈਣਗੇ। ਇਸ ਸਮਾਗਮ ਵਿਚ 10 ਆਸੀਅਨ ਦੇਸ਼ਾਂ ਅਤੇ 8 ਭਾਈਵਾਲ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਹਿੱਸਾ ਲੈ ਰਹੀਆਂ ਨੇ। ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਅਵਾਰਾ ਪਸ਼ੂਆਂ ਲਈ ਆਸਰਾ ਘਰ ਬਣਾਉਣ ਦੇ ਨਿਰਦੇਸ਼ਾਂ ਵਿਰੁੱਧ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਟੀ NHAI ਦੀ ਪਟੀਸ਼ਨ ਤੇ ਸੁਣਵਾਈ ਲਈ ਇਕ ਵਿਸ਼ੇਸ਼ ਬੈਂਚ ਦਾ ਗਠਨ ਕਰਨ ਤੋਂ ਸਹਿਮਤੀ ਦਿੱਤੀ ਹੈ। ਸ਼ਾਹਰਾਹ ਅਥਾਰਟੀ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਵਿਸ਼ੇਸ਼ ਬੈਂਚ ਨੇ ਅਥਾਰਟੀ ਨੂੰ ਆਸਰਾ ਘਰ ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਜਦੋਂ ਕਿ ਇਹ ਜ਼ਿੰਮੇਵਾਰੀ ਸਥਾਨਕ ਸੰਸਥਾਵਾਂ ਅਤੇ ਪ੍ਰਸ਼ਾਸਨ ਦੀ ਹੈ। ਜਾਪਾਨ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ 2 ਤਮਗੇ ਜਿੱਤੇ ਨੇ। ਹਿਮਾਂਸ਼ੂ ਢਿੱਲੋਂ ਨੇ 252.4 ਅੰਕਾਂ ਨਾਲ ਚਾਂਦੀ ਦਾ ਅਤੇ ਰੁਦਰਾਮ ਤ੍ਰਿਪਾਠੀ ਨੇ 230.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਹਿਮਾਂਸ਼ੂ ਢਿੱਲੋਂ, ਪਾਰਥ ਮਾਨੀ ਅਤੇ ਰੁਦਰਾਮ ਤ੍ਰਿਪਾਠੀ ਦੂਜੇ ਸਥਾਨ ਤੇ ਰਹੇ। ਮਿਕਸਡ ਮਾਰਸ਼ਲ ਆਰਟਸ ਵਿਚ ਸੁਚੀਕਾ ਤਾਰੇਵਾਲ ਨੂੰ ਔਰਤਾਂ ਦੇ 60 ਕਿਲੋਗ੍ਰਾਮ ਰਵਾਇਤੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਸਿੰਗਾਪੁਰ ਦੀ ਹੋਈ ਹੂਨਟੋ ਤੋਂ 0-2 ਨਾਲ ਹਾਰ ਕੇ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਸੁਚੀਕਾ ਤਾਰੇਵਾਲ ਨੂੰ ਏਸ਼ੀਆਈ ਖੇਡਾਂ ਵਿਚ ਮਿਕਸਡ ਮਾਰਸ਼ਲ ਆਰਟਸ ਦੇ 60 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਦਵਾਈਆਂ ਦੇ ਬੁਰੇ ਤੇ ਪ੍ਰਤੀਕੂਲ ਪ੍ਰਭਾਵਾਂ ਦੀ ਨਿਗਰਾਨੀ, ਮੁਲਾਂਕਣ ਅਤੇ ਰੋਕਥਾਮ ਵਿਚ ਭਾਰਤ ਦਾ ਸਫ਼ਰ ਆਤਮ ਨਿਰਭਰਤਾ ਦੀ ਇਕ ਸ਼ਾਨਦਾਰ ਮਿਸਾਲ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 61ਵੇਂ ਸੈਸ਼ਨ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਭਾਰਤੀ ਵਫਦ ਦੀ ਅਗਵਾਈ ਕਰਨਗੇ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਚੌਥੇ ਗੇੜ ਦੀ ਸ਼ੁਰੂਆਤ ਕੀਤੀ। ਏਸ਼ੀਆਈ ਖੇਡਾਂ ਵਿਚ ਭਾਰਤ ਨੇ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ 2 ਤਮਗੇ ਜਿੱਤੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਨਮਸਕਾਰ।

0: ਹੁੰਦੇ ਕਰਮ ਦੀ ਵੈਧਤਾ ਨਸ਼ਟ ਨਹੀਂ ਕਰ ਸਕਦੀ। ਰਸ਼ਮੀ ਰਥੀ ਦੀ ਕੁਝ ਪੰਕਤੀਆਂ, ਸੱਚ ਹੈ ਵਿਪਤੀ ਜਬ ਆਤੀ ਹੈ ਟਾਇਰ ਕੋ ਹੀ ਦਹਿਲਾਤੀ ਹੈ, ਸ਼ੂਰਮਾ ਨਹੀਂ ਵਿਚਲਿਤ ਹੋਤੇ ਸ਼ਰਨ ਏਕ ਨਹੀਂ ਧੀਰਜ ਖੋਤੇ, ਵਿਘਨੋ ਕੋ ਗਲੇ ਲਗਾਤੇ ਹੈ ਕਾਟੋ ਮੇ ਰਾਹ ਬਨਾਤੇ ਹੈ। ਹੀ ਕਵਿਤਾ ਦਾ ਭਾਵਾਰਥ ਹੈ ਜੋ ਵੀਰ ਹੁੰਦੇ ਉਹ ਮੁਸੀਬਤ ਤੋਂ ਨਹੀਂ ਘਬਰਾਉਂਦੇ। ਇਹਦਾ ਮਤਲਬ ਹੈ ਕਿ ਇੱਕ ਵੀਰ ਕਢਾਈ ਵੀ ਮੁਸ਼ਕਿਲ ਕੋ ਦੇਖ ਕੇ ਪਿੱਛੇ ਨਹੀਂ ਹਟਦਾ, ਹੁੰਦਾ ਡਟ ਕੇ ਸਾਹਮਣਾ ਕਰੇਂਦੇ ਤੇ ਆਪਣਾ ਰਸਤਾ ਆਪ ਬਣੇਂਦੇ। ਦਿਨਕਰ ਜੀ ਦੀ ਕੁਰਸ਼ੇਤਰ ਦੀ ਕੁਛ ਪੁੱਕਦੀਆਂ, ਵੇ ਕੌਣ ਰੋਤਾ ਹੈ ਵਹਾਂ ਇਤਿਹਾਸ ਕੇ ਅਧਿਆਇ ਪਰ, ਜਿਸਨੇ ਲਿਖਾ ਹੈ ਨੌਜਵਾਨੋ ਕੇ ਲਹੂ ਕਾ ਮੋਲ ਹੈ। ਪੰਕਤੀਆਂ ਦਾ ਭਾਵਾਰਥ ਹੈ ਇਤਿਹਾਸ ਦੇ ਪੰਨਿਆਂ ਵਿਚ ਉਹ ਕੌਣ ਹੈ ਜੋ ਰੋਂਦਾ ਪਈਏ ਤੇ ਹੁਣ ਦੀ ਆਵਾਜ਼ ਸਾਡੇ ਤੱਕ ਆਉਂਦੀ ਪਈ ਏ। ਹੁਣ ਪੰਨਿਆਂ ਵਿਚ ਜੋ ਕਹਾਣੀ ਲਿਖੀ ਹੋਈ ਏ, ਜੋ ਸਾਕੂ ਸਫਲਤਾ ਮਿਲੀ ਏ, ਉਹ ਨੌਜਵਾਨਾਂ ਦੇ ਖੂਨ ਨੌਜਵਾਨਾਂ ਦੇ ਬਲੀਦਾਨ ਦੀ ਵਜ੍ਹਾ ਨਾਲ ਮਿਲੀ ਏ। ਉਰਵਸ਼ੀ ਕਵਿਤਾ ਦਾ ਵਿਸ਼ੇ ਪ੍ਰੇਮ ਤੇ ਅਧਿਆਤਮਿਕ ਤੌਰ ਤੇ ਪੁਰਸ਼ ਤੇ ਮਹਿਲਾ ਦੇ ਰਿਸ਼ਤੇ ਦੇ ਆਸ ਪਾਸ ਘੁੰਮਦਾ ਏ। ਉਰਵਸ਼ੀ ਕਵਿਤਾ ਦੀ ਕੁਛ ਪੰਕਤੀਆਂ, ਵਿਦ ਹੋ ਜਾਤਾ ਸਹਿਜ ਬੰਕਿਮ ਨਯਨ ਕੇ ਬਾਣ ਸੇ, ਜੀਤ ਲੇਤੀ ਰੂਪ ਸੀ ਨਾਰੀ ਉਸੇ ਮੁਸਕਾਨ ਸੇ। ਹਿਮਾਲਯ ਤੋਂ ਉਹਨਾਂ ਦੀ ਕੁਛ ਪੰਕਤੀਆਂ, ਰੇ ਰੋਕ ਯੁਧਿਸ਼ਠਰ ਕੋ ਨਾ ਯਹਾਂ, ਜਾਨੇ ਦੇ ਉਨਕੋ ਸਵਰਗ ਧੀਰ, ਪਰ ਫਿਰਾ ਹਮੇ ਗੰਡੀਵ ਗਦਾ ਲੋਟਾ ਦੇ ਅਰਜੁਨ ਬ੍ਰਹਮਵੀਰ। ਸਨ 1959 ਵਿਚ ਰਾਮਧਾਰੀ ਜੀ ਕੋ ਸਾਹਿਤਯ ਅਕਾਦਮੀ ਪੁਰਸਕਾਰ ਵੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨ 1972 ਵਿਚ ਰਾਮਧਾਰੀ ਸਿੰਘ ਦਿਨਕਰ ਜੀ ਕੋ ਉਰਵਸ਼ੀ ਕਾਵਿ ਰਚਨਾ ਵਾਸਤੇ ਗਿਆਨ ਪੀੜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜ਼ਾਕਿਰ ਹੁਸੈਨ ਦੇਸ਼ ਦੇ ਰਾਸ਼ਟਰਪਤੀ ਬਣੇ, ਉਹਨਾਂ ਨੇ ਦਿਨਕਰ ਜੀ ਕੋ ਡਾਕਟਰੇਟ ਦੀ ਉਪਾਧੀ ਦਿੱਤੀ। 22 ਮਈ 2015 ਕੋ ਨਈ ਦਿੱਲੀ ਵਿਚ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਜੀ ਦੇ ਕਾਰਿਆਂ ਵਾਸਤੇ ਸਵਰਨ ਜਯੰਤੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
1: ਆਪ ਸਭ ਸੁਣਦੇ ਪਏ ਹੋ ਇੱਕ ਵਾਰ ਤਾਂ ਮੋਨਿਕਾ ਚਾਵਲਾ ਦੀ ਆਵਾਜ਼ ਵਿਚ ਕਲਮ ਕੇ ਧਨੀ ਰਾਸ਼ਟਰੀ ਕਵੀ ਦਿਨਕਰ। ਆਓ ਹੁਣ ਸੁਣਦੇ ਹੈ ਸਿਰਾਏ ਕੀ ਗੀਤ ਸੰਗੀਤ।
2: ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਮਹਿਕ ਮਲਿਕ ਦਾ ਗਾਇਆ ਇਹ ਗੀਤ, ਕਦੇ ਯਾਰ ਹੋਣ ਦਾ ਸਾਡਾ ਕਦੇ ਪਿਆਰ ਹੋਣ ਦਾ ਸਾਡਾ। ਚਸ ਗਿਨੋ ਵਕਤ

ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਪ੍ਰੋਗਰਾਮ ਦੇ ਅਖੀਰ ਚ ਸੁਣੇਂਦੇ ਹਾਂ ਇਹ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ। ਗਾਵਣ ਵਾਲੀ ਹਿੰਦ ਸਾਫੀਆ ਮਲਿਕ।

0: ਇਹ ਹਰੀ ਸਾਫੀਆ ਮਲਿਕ ਤੱਕ ਆਇਆ ਕੀ
1: ਪ੍ਰੋਗਰਾਮ ਦੇ ਪ੍ਰਸਤੁਤ ਕਰਤਾ ਹਨ ਡਾਕਟਰ ਸੁਰੇਸ਼ ਮੀਨਾ ਜੈ ਹਿੰਦ।

ਨਾਲ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤਿੰਨ ਦੀ ਪੰਜਾਬੀ ਸੇਵਾ ਪੇਸ਼ ਪ੍ਰੋਗਰਾਮ ਦੇਸ਼ ਪੰਜਾਬ। ਅੱਜ ਦੇ ਦੇਸ਼ ਪੰਜਾਬ ਦੇ ਸਿਲਸਿਲਿਆਂ ਦੇ ਵਿਚ 5:32 ਤੇ ਹੋਏਗੀ ਅੱਜ ਦੀ ਗੱਲ। ਸੋਸ਼ਲ ਮੀਡੀਆ ਦੇ ਸਹੀ ਇਸਤੇਮਾਲ ਬਾਰੇ ਅੱਜ ਅਸੀਂ ਗੱਲ ਕਰਾਂਗੇ। ਪੰਜ ਵੱਜ ਕੇ 40 ਮਿੰਟ ਤੇ ਸੁਖਨ ਦੇ ਵਾਰ, ਜਿਹਦੇ ਵਿਚ ਮਾਲਕਿਨ ਕਹਾਣੀ ਹੋਵੇਗੀ। ਰਵਿੰਦਰ ਰੂਪਲ ਇਸ ਕਹਾਣੀ ਦਾ ਪਾਠ ਕਰਨਗੇ। ਕਵਿਤਾ ਪਾਠ ਕਰਨਗੇ ਨਿਆਰਾ ਸਿੰਘ ਰਾਹੀ। 6:10 ਤੇ ਪੰਜਾਬੀ ਗੀਤਾਂ ਦਾ ਸਿਲਸਿਲਾ ਚੱਲੇਗਾ। ਆਓ ਫਿਰ ਅੱਜ ਦੀ ਗੱਲ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਾਡੇ ਦੇਸ਼ ਪੰਜਾਬ ਪ੍ਰੋਗਰਾਮ ਦੀ।

ਸਾਮੀਨ, ਬਹੁਤ ਵਾਰੀ ਅਸੀਂ ਆਪਣੇ ਹੱਥ ਦੇ ਵਿਚ ਇਕ ਚੀਜ਼ ਨੂੰ ਹਮੇਸ਼ਾ ਰੱਖਦੇ ਆ, ਇਹਨੂੰ ਕਦੀ ਵੀ ਇਧਰ ਉਧਰ ਨਹੀਂ ਹੋਣ ਦਿੰਦੇ, ਲੱਭਣ ਲੱਗ ਪੈਂਦੇ ਆ, ਟੋਹਣ ਲੱਗ ਪੈਂਦੇ ਆ। ਸਵੇਰੇ ਜਦ ਸਾਡੀ ਅੱਖ ਖੁੱਲਦੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਹੱਥ ਦੇ ਵਿਚ ਇਹ ਚੀਜ਼ ਹੁੰਦੀ ਹੈ, ਇਹਨੂੰ ਤੁਸੀਂ ਤੇ ਮੈਂ ਮੋਬਾਈਲ ਕਹਿੰਦੇ ਆ। ਇਹਦੇ ਵਿਚ ਹੀ ਕੈਲੰਡਰ ਹੈ, ਇਹਦੇ ਵਿਚ ਹੀ ਸਾਡੀ ਘੜੀ ਹੈ, ਇਹਦੇ ਵਿਚ ਹੀ ਸਾਡਾ ਸਾਰਾ ਡਾਟਾ ਹੈ, ਇਹਦੇ ਵਿਚ ਹੀ ਸਾਡੀ ਡਾਇਰੀ ਹੈ ਜਿਹੜੀ ਕਿ ਨੋਟ ਪੈਡ ਦੇ ਰਾਹੀਂ ਸਾਨੂੰ ਮਿਲਦੀ ਹੈ, ਇਹਦੇ ਵਿਚ ਹੀ ਸਾਰੇ ਕੰਟੈਕਟ ਨੇ, ਇਹਦੇ ਵਿਚ ਹੀ ਸਾਡਾ ਸੋਸ਼ਲ ਮੀਡੀਆ ਵੀ ਹੈ। ਪਰ ਗੱਲ ਇਹ ਹੈ ਕਿ ਇਸ ਮੋਬਾਈਲ ਦੇ ਵਿਚ ਸੋਸ਼ਲ ਮੀਡੀਆ ਹੈ ਕਿ ਉਹਦਾ ਸਹੀ ਇਸਤੇਮਾਲ ਅਸੀਂ ਕਰ ਰਹੇ ਹਾਂ ਜਾਂ ਨਹੀਂ। ਅੱਜ ਇਕ ਖ਼ਬਰ ਪੜੀ, ਉਸ ਖ਼ਬਰ ਨੇ ਬੜਾ ਚਿੰਤਾ ਦੇ ਵਿਚ ਪਾ ਦਿੱਤਾ। ਆਮ ਤੌਰ ਤੇ ਅਸੀਂ ਮਾਵਾਂ ਨੂੰ ਖੁਸ਼ ਹੋ ਕੇ ਦੇਖਦੇ ਕਿਹਾ ਆ ਕਿ ਸਾਡਾ ਬੱਚਾ ਤਾਂ ਨਿੱਕਾ ਜਿਹਾ ਹੀ ਨਾ ਸਾਰੇ ਮੋਬਾਈਲਾਂ ਦੇ ਲੋਕ ਖੋਲ ਲੈਂਦਾ, ਉਹਨੂੰ ਸਾਰਾ ਕੁਛ ਪਤਾ। ਮਾੜਾ ਜਿਹਾ ਜਵਾਕ ਰੋਂਦਾ ਹੋਵੇ ਤੇ ਮਾਵਾਂ ਮੋਬਾਈਲ ਫੜਾ ਦਿੰਦੀਆਂ ਨੇ, ਕਿਤੇ ਆਪ ਕੰਮੀ ਲੱਗਣਾ ਹੋਵੇ ਤੇ ਜਵਾਕ ਨੂੰ ਮੋਬਾਈਲ ਫੜਾ ਦਿੰਦੀਆਂ ਨੇ। ਤੁਸੀਂ ਦੇਖਿਓ ਤੁਹਾਡੇ ਘਰਾਂ ਦੇ ਵਿਚ ਬੱਚਿਆਂ ਦੇ ਅੱਗੇ ਤੁਸੀਂ ਮੋਬਾਈਲ ਚੱਕਿਆ ਨੀ ਤੇ ਉਹਨਾਂ ਨੇ ਰੋਟੀ ਖਾਣੀ ਛੱਡੀ ਨੀ, ਰੋਣ ਲੱਗ ਪੈਂਦੇ ਆ ਜਦੋਂ ਤੁਸੀਂ ਉਹਨਾਂ ਦੇ ਹੱਥ ਮੋਬਾਈਲ ਫੜਾ ਦਿੰਦੇ ਹੋ। ਦੇਖਦੇ ਆ, ਖੁਸ਼ ਹੁੰਦੇ ਆ, ਰੀਲਾਂ ਦੇਖਦੇ ਆ, ਸਾਰਾ ਕੁਛ ਯੂਟਿਊਬ ਵਗੈਰਾ ਹਰ ਇੱਕ ਚੀਜ਼ ਉਹ ਦੇਖਦੇ ਆ, ਮਾਣਦੇ ਆ, ਖੁਸ਼ ਹੁੰਦੇ ਆ, ਫਿਰ ਉਹ ਰੋਟੀ ਟੁੱਕ ਚੱਜ ਨਾਲ ਖਾ ਵੀ ਲੈਂਦੇ ਆ। ਮੋਬਾਈਲ ਤੋਂ ਬਿਨਾਂ ਕੁਛ ਨਹੀਂ ਕਰ ਸਕਦੇ। ਪਰ ਤੁਹਾਨੂੰ ਪਤਾ ਕਿ ਇਹਦੇ ਨਾਲ ਇੱਕ ਬਹੁਤ ਵੱਡੀ ਬਿਮਾਰੀ ਤੁਹਾਡੇ ਬੱਚਿਆਂ ਚ ਪੈਦਾ ਹੋ ਰਹੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਵਰਚੁਅਲ ਆਟਿਜ਼ਮ। ਆਟਿਜ਼ਮ ਦੇ ਵਿਚ ਕੀ ਹੁੰਦਾ, ਆਟਿਜ਼ਮ ਸਪੈਕਟ੍ਰਮ ਜਿਹੜਾ ਉਹਦੇ ਬਹੁਤ ਸਾਰੇ ਵੇਰੀਐਂਟ ਨੇ, ਉਹਨਾਂ ਵਿਚ ਇੱਕ ਨਵਾਂ ਵੇਰੀਐਂਟ ਹੈ ਜਿਹੜਾ ਕਿ ਵਰਚੁਅਲ ਆਟਿਜ਼ਮ। ਮੀਨਸ ਕਿ ਤੁਹਾਡਾ ਬੱਚਾ ਕਿਸੇ ਨਾਲ ਆਈ ਕੰਟੈਕਟ ਨਹੀਂ ਕਰ ਪਾ ਰਿਹਾ, ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਉਹ ਤਾਲਮੇਲ ਨਹੀਂ ਵਧਾਉਂਦਾ, ਉਹ ਸੋਸ਼ਲ ਨਹੀਂ ਹੈ ਬਹੁਤਾ ਸਾਦਾ, ਉਹ ਲੋਕਾਂ ਚ ਮਿਲਦਾ ਵਰਤਦਾ ਨਹੀਂ, ਬਸ ਫੋਨ ਚ ਖੁੱਬਿਆ ਹੋਇਆ। ਤੁਸੀਂ ਮਾੜਾ ਜਿਹਾ

ਉਹਨੂੰ ਦੇਖੋ ਖੋਇਆ ਨੀ ਤੇ ਉਹ ਰੋਣਾ ਸ਼ੁਰੂ ਹੋਇਆ ਨੀ। ਦਿਸ ਇਜ਼ ਵਰਚੁਅਲ ਆਟਿਜ਼ਮ। ਉਹਨਾਂ ਦੀ ਆਪਣੀ ਇੱਕ ਦੁਨੀਆ ਉਸ ਮੋਬਾਈਲ ਦੇ ਘੇਰੇ ਦੇ ਵਿਚ ਹੈ। ਤੁਸੀਂ ਦੇਖਿਆ ਹੋਊਗਾ ਬੱਚੇ ਆਪਣੇ ਆਪ ਹੀ ਐਕਟਿੰਗ ਜੀ ਕਰਨ ਲੱਗ ਪੈਂਦੇ। ਸੋ ਇਹ ਅਸਰ ਸੋਸ਼ਲ ਮੀਡੀਆ ਦਾ ਜਵਾਕਾਂ ਦੇ, ਵੱਡਿਆਂ ਦੀ ਗੱਲ ਸੁਣ ਲਓ, ਘਰ ਦੇ ਵਿਚ ਤੁਸੀਂ ਦੇਖਦੇ ਹੋਵੋਗੇ ਕਿ ਜਿਹੜਾ ਬੰਦਾ ਵਿਹਲਾ ਹੈ ਉਹ ਫੋਨ ਤੇ ਹੀ ਲੱਗਾ ਹੋਇਆ, ਲਗਾਤਾਰ ਸਕਰੋਲ ਕਰੀ ਜਾ ਰਿਹਾ ਕਰੀ ਜਾ ਰਿਹਾ। ਤੁਸੀਂ ਇਹ ਦੇਖੋ ਵੀ ਇੱਕ ਮਿੰਟ ਦੇ ਵਿਚ ਉਹਨੇ ਜ਼ਹਿਨ ਦੇ ਵਿਚ ਕਿੰਨੀਆਂ ਚੀਜ਼ਾਂ ਪਾ ਲਈਆਂ ਨੇ, ਆਪਣੇ ਦਿਮਾਗ ਦੇ ਵਿਚ ਕਿੰਨਾ ਕੁਛ ਉਹਨੇ ਲਗਾਤਾਰ ਫੀਡ ਕਰ ਲਿਆ। ਔਰ ਇਹ ਜਿਹੜੀ ਫੀਡਿੰਗ ਹੈ ਦਿਮਾਗ ਨੂੰ, ਕੀ ਇਹ ਸਹੀ ਹੈ? ਅਸੀਂ ਇਹੀ ਤਾਂ ਦੇਖਣਾ ਹੈ।

ਪਹਿਲਾਂ ਜੁਗਨੀ ਚਰਖਾ ਕੱਤ ਲੈਂਦੀ ਸੀ, ਪਰ ਅੱਜ ਦੇ ਟਾਈਮ ਦੇ ਵਿਚ ਝੂਠ, ਕਿਉਂਕਿ ਜੁਗਨੀ ਦੇ ਹੱਥ ਦੇ ਵਿਚ ਜਿਹੜਾ ਚਰਖਾ ਹੈ ਨਾ, ਉਹ ਸੋਸ਼ਲ ਮੀਡੀਆ ਦਾ ਰੀਲਸ ਆ, ਉਹ ਸਕਰੋਲ ਕਰੀ ਜਾ ਰਹੀ ਹੈ ਲਗਾਤਾਰ ਉਹ ਦੇਖੀ ਜਾ ਰਹੀ ਹੈ। ਤੇ ਹੁਣ ਤਾਂ ਅੱਜ ਕੱਲ ਜੁਗਨੀ ਨੱਚ ਨੱਚ ਕੇ ਰੀਲਾਂ ਬਣਾਉਂਦੀ ਵੀ ਹੈ ਤੇ ਲੋਕ ਖੁਸ਼ ਹੋ ਕੇ ਦੇਖਦੇ ਵੀ ਹੈ। ਥੱਲੇ ਬਹੁਤ ਸਾਰੇ ਕਮੈਂਟ ਲਾਈਕ ਵੀ ਕਰਦੇ ਆ, ਭੱਦੇ ਕਮੈਂਟ ਵੀ ਕਰਦੇ। ਪਿੱਛੇ ਜੇ ਤੁਹਾਨੂੰ ਯਾਦ ਹੋਏਗਾ ਕਿ ਇਨਫਲੂਐਂਸਰ ਦਾ ਕਤਲ ਕਰ ਦਿੱਤਾ ਗਿਆ, ਉਸ ਤੋਂ ਬਾਅਦ ਉਹਦੇ ਅੰਤਿਮ ਸੰਸਕਾਰ ਤੇ ਚਾਰ ਲੋਕ ਵੀ ਇਕੱਠੇ ਨਹੀਂ ਸੀ, ਫੈਮਿਲੀ ਵਾਲੇ ਵੀ ਸ਼ਰਮੋ ਸ਼ਰਮੀ ਆਏ ਹੋਏ ਸੀ। ਇਹ ਹੈ ਸੋਸ਼ਲ ਮੀਡੀਆ, ਨੋ ਡਾਊਟ ਇਹਦੀ ਪਾਵਰ ਬਹੁਤ ਹੈ, ਆਪਾਂ ਇਹ ਨਹੀਂ ਕਹਿ ਸਕਦੇ।

ਅੱਜ ਸ਼ਿਬੂ ਦੀ ਧੀ ਕਾਲੂ ਦੇ ਵਿਆਹ ਦਾ ਦਿਨ ਹੈ। ਸ਼ਿਬੂ ਨੇ ਆਪਣੇ ਪਤੀ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਆਪਣੇ ਦੋਵੇਂ ਧੀਆਂ ਦੇ ਪਾਲਣ ਪੋਸ਼ਣ ਲਈ ਪਿੰਡ ਦੇ ਨਾਲ ਲੱਗਵੇਂ ਸ਼ਹਿਰ ਦੀਆਂ 5-7 ਕੋਠੀਆਂ ਵਿਚ ਪੋਚੇ ਲਾਉਣ ਅਤੇ ਭਾਂਡੇ ਮਾਂਜਣ ਦਾ ਕੰਮ ਸਾਂਭਿਆ ਹੋਇਆ ਹੈ ਅਤੇ ਕਦੇ ਕਦਾਈ 2 ਪੈਸੇ ਵੱਧ ਬਣਾਉਣ ਦੇ ਚੱਕਰ ਵਿਚ ਕੱਪੜੇ ਧੋਣ ਦਾ ਕੰਮ ਵੀ ਉਹ ਨਾਲ ਕਰ ਲੈਂਦੀ। ਜਿਸ ਦਿਨ ਉਸ ਨੂੰ ਕਿਸੇ ਕੋਠੀ ਵਿਚ ਕੁਝ ਜ਼ਿਆਦਾ ਕੰਮ ਹੁੰਦਾ ਉਸ ਦਿਨ ਉਹ ਆਪਣੀ ਧੀ ਕਾਲੂ ਨੂੰ ਵੀ ਨਾਲ ਲਿਜਾਇਆ ਕਰਦੀ ਸੀ। ਫਿਰ ਉਹ ਦੋਵੇਂ ਜਣੀਆਂ ਛੇਤੀ ਛੇਤੀ ਕੰਮ ਮੁਕਾ ਕੇ ਛੋਟੀ ਕੁੜੀ ਦੇ ਸਕੂਲੋਂ ਮੁੰਡ ਤੱਕ ਘਰ ਵਾਪਸ ਲਾਉਂਦੀਆਂ ਸਨ। ਸ਼ਿਬੂ ਆਪਣੇ ਸੁਭਾਅ ਦੀ ਸਖ਼ਤ ਅਤੇ ਹਮੇਸ਼ਾ ਰੁੱਖੇਪਣ ਵਿਚ ਰਹਿਣ ਕਰਕੇ ਅਕਸਰ ਆਪਣੇ ਕੰਮ ਵਿਚ ਜਰਾ ਜਿੰਨਾ ਵੀ ਕਦੇ ਨੁਕਸ ਨਾ ਛੱਡਦੀ। ਕਿਤੇ ਕੋਈ ਸਠਾਣੀ ਉਲਟਾ ਸਿੱਧਾ ਬੋਲ ਦੇਵੇ ਅਤੇ ਉਸ ਨੂੰ ਉਸ ਕੋਠੀ ਵਿਚੋਂ ਕੰਮ ਹੀ ਛੱਡਣਾ ਪੈ ਜਾਵੇ ਜਿਹਨਾਂ ਘਰਾਂ ਵਿਚ ਉਹ ਕੰਮ ਕਰਦੀ ਸੀ। ਅੱਜ ਉਨ੍ਹਾਂ ਘਰਾਂ ਦੀਆਂ ਸਠਾਣੀਆਂ ਨੇ ਹੀ ਕਾਲੂ ਨੂੰ ਸੂਟ ਭਾਂਡੇ ਅਣਸੀਤੇ ਕੱਪੜੇ ਕੰਬਲ ਅਤੇ ਪੈਸੇ ਵਗੈਰਾ ਦੇ ਕੇ ਸ਼ਿਬੂ ਨੂੰ ਕੁੜੀ ਦਾ ਵਿਆਹ ਕਰਨ ਲਈ ਸੁਖਾਲਾ ਕਰ ਦਿੱਤਾ ਸੀ। ਅੱਜ ਘਰ ਵਿਚ ਚਹਿਲ ਪਹਿਲ ਹੈ। ਥੋੜੇ ਬਹੁਤ ਰਿਸ਼ਤੇਦਾਰ ਵੀ ਆਏ ਹੋਏ ਹਨ। ਭਾਵੇਂ ਮੁੰਡੇ ਵਾਲਿਆਂ ਵੱਲੋਂ 5-7 ਬਰਾਤੀ ਸੱਜਣਾ ਨੇ ਆਉਣਾ ਹੈ ਜਿਨ੍ਹਾਂ ਨੇ ਕੁੜੀ ਨੂੰ ਆਨੰਦ ਕਾਰਜ ਕਰਕੇ ਤਿੰਨਾਂ ਕੱਪੜਿਆਂ ਵਿਚ ਲੈ ਜਾਣਾ ਹੈ। ਫਿਰ ਵੀ ਸ਼ਿਬੂ ਵੱਲੋਂ ਉਨ੍ਹਾਂ ਖਾਤਰ ਚਾਹ ਪਾਣੀ ਲਈ ਘਰ ਦੇ ਬਾਹਰ ਗਲੀ ਵਿਚ ਇਕ ਛੋਟਾ ਜਿਹਾ ਟੈਂਟ ਲਾਇਆ ਹੋਇਆ ਹੈ ਅਤੇ ਘਰ ਦੇ ਅੰਦਰ ਵਿਹੜੇ ਵਿਚ ਇਕ ਪਾਸੇ ਨਾਕੇ ਕੋਲ ਭਾਂਡੇ ਮਾਂਜਣ ਵਾਲੀ ਇਕ ਭੈਣ ਰਾਣੀ ਬੈਠੀ ਵੇਲ ਵਾਲੇ ਕੁਝ ਭਾਂਡਿਆਂ ਨੂੰ ਮਾਂ ਧੋ ਰਹੀ ਹੈ। ਪਤਾ ਨਹੀਂ ਕਿਉਂ ਥੋੜੀ ਥੋੜੀ ਦੇਰ ਬਾਅਦ ਸ਼ਿਬੂ ਭੈਣ ਰਾਣੀ ਦੇ ਸਾਫ ਕੀਤੇ ਹੋਏ ਭਾਂਡਿਆਂ ਨੂੰ ਦੇਖਣ ਆ ਜਾਂਦੀ। ਇਸ ਵਾਰ ਤੋਂ ਪਹਿਲਾਂ ਉਹ 2 ਵਾਰ ਭੈਣ ਰਾਣੀ ਨੂੰ ਗੁੱਸੇ ਵੀ ਹੋ ਚੁੱਕੀ ਸੀ ਪਰ ਇਸ ਵਾਰ ਤਾਂ ਉਸਨੇ ਹੱਦ ਹੀ ਪਾਰ ਕਰ ਦਿੱਤੀ। ਉਸਨੇ ਧੋਤੇ ਹੋਏ ਭਾਂਡਿਆਂ ਦੀ ਟੋਕਰੀ ਵਿਚੋਂ ਇਕ ਪਲੇਟ ਚੁੱਕ ਕੇ ਭੈਣ ਰਾਣੀ ਨੂੰ ਦਿਖਾਉਂਦੇ ਹੋਏ ਕਿਹਾ, ਹਲਦੀ ਚੱਖਣਾ ਵੱਡੀ ਪਈ ਹੈ ਪਲੇਟ ਦੀ, ਆਹ ਦੇਖ ਖਵਾਈ ਕਿਵੇਂ ਲੱਗੀ ਇਸ ਉੱਤੇ, ਨਾ ਐਵੇਂ ਧੋਈ ਜਾਂਦੇ ਭਾਂਡੇ। ਉਹ ਉੱਚੀ ਆਵਾਜ਼ ਚ ਲਗਾਤਾਰ ਬੋਲਣ ਲੱਗੀ ਜਿਵੇਂ ਘਰ ਦੀ ਮਾਲਕਾਂ ਹੋਣ ਦਾ ਉਸ ਤੇ ਆਪਣਾ ਰੋਹ ਜਮਾ ਰਹੀ ਹੋਈ। ਘਰ ਚ ਆਏ ਮਹਿਮਾਨ ਉਸਦਾ ਇਹ ਵਤੀਰਾ ਦੇਖ ਕੇ ਹੈਰਾਨ ਸਨ ਕਿ ਚੰਗੇ ਭਲੇ ਤਾਂ ਭਾਂਡੇ ਸਾਫ਼ ਹਨ ਫਿਰ ਵੀ ਇਹ ਐਵੇਂ ਵਿਚਾਰੀ ਪ੍ਰਦੇਸ਼ਾਂ ਨੂੰ ਘੁੰਮੀ ਜਾਂਦੀ ਹੈ। ਪਤਾ ਨਹੀਂ ਅੱਗੋਂ ਭਈਆ ਰਾਣੀ ਨੂੰ ਪੰਜਾਬੀ ਸਮਝ ਆ ਗਈ ਕਿ ਨਹੀਂ, ਪਰ ਉਹ ਆਪਣੇ ਹੱਥਾਂ ਵਿਚ ਫੜੀ ਹੋਈ ਦੂਜੀ ਪਲੇਟ ਨੂੰ ਇਧਰ ਉਧਰ ਘੁਮਾ ਕੇ ਦੇਖਣ ਲੱਗੀ ਜਿਵੇਂ ਉਹ ਉਸ ਉਤੋਂ ਥੰਜਾਈ ਲੱਭਦੀ ਹੋਵੇ। ਆਪਣੀ ਮਾਂ ਦੀ ਉੱਚੀ ਆਵਾਜ਼ ਸੁਣ ਕੇ ਦੂਰ ਖੜੀ ਉਸਦੀ ਛੋਟੀ ਕੁੜੀ ਨੇ ਜਦੋਂ ਦੇਖਿਆ ਕਿ ਮੰਮੀ ਬਿਨਾਂ ਵਜ੍ਹਾ ਹੀ ਭਈਆ ਰਾਣੀ ਨੂੰ ਗੁੱਸੇ ਹੋਈ ਜਾਂਦੀ ਹੈ ਤਾਂ ਉਹ ਭੱਜ ਕੇ ਆਪਣੀ ਮੰਮੀ ਕੋਲ ਆਈ ਅਤੇ ਉਸਦੀ ਬਾਂਹ ਫੜ ਕੇ ਕਹਿਣ ਲੱਗੀ, ਮੰਮੀ ਕੀ ਹੋਇਆ ਤੈਨੂੰ, ਐਵੇਂ ਵਿਚਾਰੀ ਨੂੰ ਘੂਰੀ ਜਾਂਦੀ ਹੈ, ਉਹ ਠੀਕ ਤਾਂ ਕੰਮ ਕਰ ਰਹੀ ਹੈ, ਤੂੰ ਜਾ ਅੰਦਰ ਤੈਨੂੰ ਵੱਡੀ ਮਾਮੀ ਬੁਲਾਉਂਦੀ ਹੈ। ਇਉਂ ਕਹਿ ਕੇ ਕੁੜੀ ਨੇ ਆਪਣੀ ਮਾਂ ਹੱਥੋਂ ਪਲੇਟ ਵਾਪਸ ਟੋਕਰੀ ਚ ਰੱਖਦੀ ਨੇ ਆਪਣੀ ਟੁਪੜੀ ਕੋਲ ਉਂਗਲੀ ਘੁਮਾਉਂਦੇ ਹੋਏ ਭਈਆ ਰਾਣੀ ਨੂੰ ਇਸ਼ਾਰੇ ਜੇ ਨਾਲ ਕਿਹਾ, ਗੁੱਸਾ ਮਤ ਕਰਨਾ ਆਂਟੀ, ਮਾਮੀ ਜਰਾ। ਜਦੋਂ ਸ਼ਿਬੂ ਚੁੱਪ ਜੀ ਹੋ ਕੇ ਅੰਦਰ ਵੱਲ ਨੂੰ ਚਲੇ ਗਈ ਤਾਂ ਭਈਆ ਰਾਣੀ ਕੁੜੀ ਨੂੰ ਕਹਿਣ ਲੱਗੀ, ਅਰੇ ਦੇਖੋ ਤੂੰ ਸਹੀ ਮਾਲਕਣ ਕਾ ਸੁਭਾਅ ਕਿਤਨਾ ਚਿੜਚਿੜ ਹੈ, ਇਤਨੇ ਘਰੋਂ ਮੈਂ ਕੰਮ ਕਰਤੀ ਹੂੰ ਕਭੀ ਕੋਈ ਐਸੇ ਨਹੀਂ ਬੋਲਤੀ ਮੁਝੇ, ਇਤਨਾ ਭੈੜਾ ਸੁਭਾਅ ਤੋਂ ਮੈਨੇ ਕਿਸੇ ਕਾ ਦੇਖਾ ਹੀ ਨਹੀਂ ਅੱਜ ਤੱਕ। ਕੁੜੀ ਨੂੰ ਇਉਂ ਸੁਣਾ ਕੇ ਭੈਣ ਰਾਣੀ ਆਪ ਭਾਂਡੇ ਮਾਂਜਣ ਵਿਚ ਰੁੱਝ ਗਈ ਅਤੇ ਉਸ ਨੂੰ ਕੋਈ ਉੱਤਰ ਦਿੱਤੇ ਬਗੈਰ ਆਪਣੀ ਮਾਂ ਦੇ ਮਗਰ ਮਗਰ ਚਲੀ ਗਈ। ਘਰ ਦੇ ਵਿਚ ਉਸਦੀ ਵੱਡੀ ਭਰਜਾਈ ਕੁਝ ਸੂਟ ਵਗੈਰਾ ਜੋੜ ਰਹੀ ਸੀ। ਸ਼ਿਬੂ ਨੂੰ ਅੰਦਰ ਆਈ ਨੂੰ ਦੇਖ ਕੇ ਉਹ ਕਹਿਣ ਲੱਗੀ, ਭੈਣ ਜੀ ਆਹ ਸੂਟ ਤਾਂ ਕਈ ਬੜੇ ਵਧੀਆ ਨੇ, ਵਿਚੋਂ ਕਈ ਐਵੇਂ ਚੱਲ ਰਹੇ ਨੇ। ਉਸਨੇ ਇਕ ਦੋ ਸੂਟਾਂ ਨੂੰ ਇਧਰ ਉਧਰ ਕਰਦੀ ਹੋਈ ਨੇ ਸ਼ਿਬੂ ਤੋਂ ਪੁੱਛਿਆ, ਮੈਂ ਕਿਹੜਾ ਦੇਖੇ ਨੇ ਭਾਈ, ਜਿਸਨੇ ਜੋ ਵੀ ਦਿੱਤਾ ਉਹ ਘਰ ਨੂੰ ਲਿਆਉਂਦੀ ਰਹੀ, ਇਹ ਸਭ ਕਾਲੋ ਦੀ ਕਿਸਮਤ ਦੇ ਨੇ, ਚੰਗੇ ਮਾੜੇ ਜੋ ਵੀ ਬਣੇ ਨੇ ਹਾਲੇ ਉਸਦਾ ਪਾਰਾ ਥੱਲੇ ਨਹੀਂ ਸੀ ਉਤਰਿਆ। ਫਿਰ ਉਹ ਇਕ ਪਲ ਰੁਕ ਕੇ ਫਿਰ ਬੋਲੀ, ਪਰ ਹੁਣ ਤੂੰ ਇਉਂ ਕਰ, ਜਿਹੜੇ ਸੂਟ ਐਵੇਂ ਹੀ ਲੱਗਦੇ ਨੇ ਉਹ ਤੂੰ ਕੱਢ ਕੇ ਰੱਖ ਲੈ ਵੱਖਰੇ, ਵਿਚੋਂ ਵਧੀਆ ਵਾਲੇ ਕਾਲੋ ਦੀ ਨਣਦ ਸੱਸ ਤੇ ਜਠਾਣੀ ਨੂੰ ਜੋੜ ਦੇ, ਪਰ ਛੇਤੀ ਕਰ ਜੋ ਵੀ ਕਰਨਾ, ਉਪਰੋਂ 11 ਵੱਜਣ ਵਾਲੇ ਨੇ, ਬਰਾਤੀ ਆਉਂਦੇ ਹੀ ਹੋਣੇ ਨੇ, ਆਪਾਂ ਉਹਨਾਂ ਨੂੰ ਚਾਹ ਪਾਣੀ ਹੀ ਘਰੇ ਪਿਲਾਉਣੀ ਹੈ ਇਕੱਲੀ, ਬਾਕੀ ਗੁਰਦੁਆਰੇ ਆਨੰਦ ਕਾਰਜ ਕਰਕੇ ਵਾਪਸ ਤੁਰ ਦੇਣੇ ਨੇ, ਰੋਟੀ ਉਹਨਾਂ ਨੇ ਆਪਣੇ ਘਰ ਜਾ ਕੇ ਖਾਣੀ ਹੈ ਦੁਪਹਿਰ ਦੀ। ਚਲੋ ਫਿਰ ਤਾਂ ਵਧੀਆ ਰਿਸ਼ਤੇਦਾਰ ਮਿਲੇ ਨੇ ਆਪਾਂ ਨੂੰ, ਮਾਮੀ ਲਿਫਾਫੇ ਵਿਚ ਸੂਟ ਪਾਉਣੀ ਹੋਈ ਬੋਲੀ। ਸ਼ਿਬੂ ਨੇ ਆਪਣੇ ਮੂੰਹ ਨਾਲ ਪਿੱਠ ਪਿੱਛੇ ਜੀ ਕੀਤੀ ਅਤੇ ਅੰਦਰੋਂ ਬਾਹਰ ਨਿਕਲ ਆਈ। ਹੋਰ ਥੋੜੀ ਦੇਰ ਬਾਅਦ ਬਰਾਤ ਘਰੇ ਪਹੁੰਚ ਗਈ ਸੀ। ਕੁਝ ਛੋਟੀਆਂ ਮੋਟੀਆਂ ਰਸਮਾਂ ਤੋਂ ਬਾਅਦ ਉਹਨਾਂ ਚਾਹ ਪਾਣੀ ਪੀਤੀ।

ਅਤੇ ਸਿੱਧਾ ਗੁਰੂ ਘਰ ਨੂੰ ਆਨੰਦ ਕਾਰਜਾਂ ਲਈ ਚਲੇ ਗਏ। ਆਨੰਦ ਕਾਰਜਾਂ ਸਮੇਤ ਕੁੜੀ 3-3.5 ਘੰਟਿਆਂ ਵਿਚ ਕੁੜੀ ਘਰੋਂ ਤੋਰਨ ਦੀ ਰਸਮ ਨਿਭ ਚੁੱਕੀ ਸੀ। ਕੁੜੀ ਦੇ ਜਾਣ ਤੋਂ ਬਾਅਦ ਘਰ ਵਿਚ ਨੇੜੇ ਤੇੜੇ ਵਾਲੇ ਆਏ ਹੋਏ ਸਾਰੇ ਮਹਿਮਾਨ ਸ਼ਾਮ ਆਉਣ ਤੋਂ ਪਹਿਲਾਂ ਹੀ ਬਾਹਰ ਚਲੇ ਗਏ ਸਨ। ਸਭ ਵੱਡੇ ਮਾਮਾ ਮਾਮੀ ਦੂਰੋਂ ਆਏ ਹੋਣ ਕਰਕੇ ਅਤੇ ਕੱਲ੍ਹ ਦੀ ਮੁੜਦੀ ਗੱਡੀ ਵਾਲੀ ਰਸਮ ਨਿਭਾਉਣ ਲਈ ਰਾਤ ਠਹਿਰ ਗਏ ਸਨ। ਸ਼ਾਮ ਦੇ ਵਕਤ ਭਾਂਡੇ ਮਾਂਜਣ ਵਾਲੀ ਭਈਆ ਰਾਣੀ ਨੇ ਆਪਦਾ ਕੰਮ ਮੁਕਾ ਕੇ ਘਰ ਨੂੰ ਜਾਣ ਵੇਲੇ ਸੀਬੋ ਤੋਂ 400 ਰੁਪਇਆ ਮੰਗ ਲਿਆ। 400 ਰੁਪਇਆ ਸੁਣ ਕੇ ਸੀਬੋ ਦਾ ਅੱਗ ਬਬੂਲਾ ਹੋ ਗਈ। ਪਰ ਤੁਸੀਂ ਲੋਕ ਆਪਣੇ ਆਪ ਨੂੰ ਸਮਝਦੇ ਕੀ ਹੋ? ਭਲਾ 400 ਰੁਪਇਆ ਐਵੇਂ ਬਣਦੇ? ਇਹ 20-50 ਭਾਂਡਿਆਂ ਨੂੰ ਧੋਣ ਦੇ ਇੰਨੇ ਪੈਸੇ ਦੋਵੇਂ ਹੱਦ ਹੋਈ ਪਈ ਆ ਤੁਹਾਡੇ ਵਾਲੀ? ਇੰਨੇ ਕੁ ਭਾਂਡੇ ਤਾਂ ਮੈਂ ਮੁਫ਼ਤ ਵਿਚ? ਸੀਬੋ ਫਿਰ ਗੁੱਸੇ ਵਿਚ ਭਈਆ ਰਾਣੀ ਨੂੰ ਲਾਲ ਪੀਲੀਆਂ ਅੱਖਾਂ ਕੱਢ ਰਹੀ ਸੀ। ਬਾਬੀ ਜੀ, ਮੈਂ ਤਾਂ ਇਤਨੀ ਹੀ ਦਿਹਾੜੀ ਲੈਤੀ ਹੂੰ। ਉਹ ਸਿੱਧੂ ਅੱਗੇ ਅੜ ਕੇ ਖੜ ਗਈ ਸੀ। ਉਨ੍ਹਾਂ ਦੀ ਆਪਸ ਵਿਚ ਵੱਧਦੀ ਹੋਈ ਬਹਿਸ ਨੂੰ ਦੇਖ ਕੇ ਛੋਟੀ ਕੁੜੀ ਨੇ ਫਿਰ ਕੋਲ ਆ ਕੇ ਆਪਣੀ ਮਾਂ ਨੂੰ ਬਾਹੋਂ ਫੜ ਲਿਆ। ਮੰਮੀ, ਤੂੰ ਸਮਝਦੀ ਕਿਉਂ ਨੀ? ਇਹ ਇੰਨੇ ਹੀ ਪੈਸੇ ਲੈਂਦੀ ਨੇ ਅੱਜ ਕੱਲ। ਸਵੇਰੇ ਚਾਚੀ ਇਸ ਨੂੰ ਇੰਨੇ ਕੁ ਪੈਸਿਆਂ ਵਿਚ ਮਸੀ ਮਨਾ ਕੇ ਲੈ ਕੇ ਆਈ ਹੈ। ਤੂੰ ਸ਼ੁਕਰ ਕਰ, ਰੱਬ ਲਾ ਕੇ ਆ ਗਈ, ਨਹੀਂ ਤਾਂ ਅੱਜ ਕੱਲ ਬਹੁਤ ਔਖਾ। ਸਿੱਧੂ ਨੇ ਇਕੋ ਝਟਕੇ ਨਾਲ ਕੁੜੀ ਤੋਂ ਬਾਂਹ ਛੁਡਾ ਲਈ ਅਤੇ ਆਪਣੇ ਢਾਕਾਂ ਉਤੇ ਹੱਥ ਰੱਖ ਕੇ ਕੁੜੀ ਵੱਲ ਨੂੰ ਝਾਕ ਕੇ ਕਹਿਣ ਲੱਗੀ, ਮੈਂ ਮੈਨੂੰ ਤਾਂ 250 ਤੋਂ ਵੱਧ ਨੀ ਦਿੰਦਾ ਕੋਈ। ਇਹ ਚੌਧਰਾਣੀ 400 ਮੰਗਦੀ ਹੈ, ਇਹ ਅਸਮਾਨੋਂ ਉਤਰੀ ਹੈ ਤੇ ਮੇਰੀਆਂ ਫੈਕਟਰੀਆਂ ਚੱਲਦੀਆਂ ਨੇ ਕਿਧਰੇ? ਮੰਮੀ, ਇਸ ਨੂੰ ਚਾਚੀ ਉਨੇ ਪੈਸਿਆਂ ਚ ਕਰਕੇ ਲਿਆਈ ਸੀ। ਤੁਹਾਨੂੰ ਤਾਂ ਇਹਨਾਂ ਲੋਕਾਂ ਵਾਂਗ ਆਪਣੇ ਹੱਕਾਂ ਖਾਤਰ ਕਿਸੇ ਅੱਗੇ ਅੜਨਾ ਖੜਨਾ ਵੀ ਨਹੀਂ ਆਉਂਦਾ। ਬੜਬੜ ਕਰਦੀ ਹੋਈ ਕੁੜੀ ਆਪਣੀ ਮਾਂ ਨੂੰ ਧੋ ਕੇ ਫਿਰ ਅੰਦਰ ਲੈ ਗਈ ਸੀ। ਅੰਦਰ ਜਾ ਕੇ ਕੁੜੀ ਨੇ ਆਪਣੀ ਵੱਡੀ ਮਾਮੀ ਨੂੰ ਕਿਹਾ, ਮਾਮੀ ਜੀ, ਤੁਸੀਂ ਮੰਮੀ ਦੇ ਪਰਸ ਵਿਚੋਂ ਪੈਸੇ ਕੱਢ ਕੇ ਬਾਹਰ ਖੜੀ ਭਈਆ ਰਾਣੀ ਨੂੰ ਦੇ ਕੇ ਆਓ, ਦੋਨੇ ਵੀ ਉਹ ਮੰਗ ਰਹੀ ਹੈ। ਇਹ ਫੜੋ ਪਰਸ। ਕੁੜੀ ਨੇ ਆਪਣੀ ਮਾਂ ਦੇ ਹੱਥੋਂ ਜ਼ਬਰਦਸਤੀ ਪਰਸ ਖੋਹ ਕੇ ਆਪਣੀ ਮਾਮੀ ਨੂੰ ਫੜਾਉਂਦੇ ਹੋਏ ਕਿਹਾ। ਇਹ ਕਹਿ ਕੇ ਕੁੜੀ ਨੇ ਆਪਣੀ ਮਾਂ ਨੂੰ ਮੰਜੇ ਉੱਤੇ ਬਿਠਾ ਲਿਆ ਤੇ ਫਿਰ ਸਹਿਜਤਾ ਨਾਲ ਉਸ ਤੋਂ ਪੁੱਛਣ ਲੱਗੀ, ਮੰਮੀ, ਮੈਨੂੰ ਸਵੇਰ ਤੋਂ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ ਤੂੰ ਭਈਆ ਰਾਣੀ ਨੂੰ ਉਈਓਂ ਕਿਉਂ ਵਾਰ ਵਾਰ ਘੁਰੀ ਜਾਂਦੀ ਹੈ? ਵਿਚਾਰੀ ਨੇ ਇੰਨੇ ਵਧੀਆ ਤਰੀਕੇ ਨਾਲ ਸਾਰੇ ਭਾਂਡੇ ਸਾਫ ਕੀਤੇ ਨੇ, ਮੈਂ ਹੋਰ ਕੀ ਕਰ ਸਕਦੀ ਆ? ਉਹ ਕੁੜੀ ਨੇ ਭਈਆ ਰਾਣੀ ਦਾ ਪੱਖ ਪੂਰਿਆ। ਉਹ ਤਾਂ ਤੇਰੀ ਗੱਲ ਠੀਕ ਹੈ ਨਿੱਕੀ, ਪਰ ਤੈਨੂੰ ਤਾਂ ਪਤਾ ਹੀ ਹੈ ਨਾ ਮੈਂ ਵੀ ਇਹੀ ਕੰਮ ਕਿੰਨੇ ਘਰਾਂ ਵਿਚ ਕਰਦੀ ਆ। ਮੇਰੇ ਸਾਫ ਕੀਤੇ ਹੋਏ ਭਾਂਡਿਆਂ ਵਿਚ ਵੀ ਕੋਠੀਆਂ ਵਾਲੀਆਂ ਚੌਧਰਾਣੀਆਂ ਜਦੋਂ ਐਵੇਂ ਨਕਬਲ ਜੇ ਚੜਾ ਕੇ ਨੁਕਸ ਕੱਢੀ ਜਾਂਦੀਆਂ ਹੁੰਦੀਆਂ ਨੇ ਨਾ, ਭਾਵੇਂ ਉਹ ਹਾਸੇ ਹਾਸੇ ਵਿਚ ਕੁਝ ਕਹਿਣ, ਪਤਾ ਉਹਨੂੰ ਮੇਰੇ ਦਿਲ ਉੱਤੇ ਕੀ ਬੀਤਦੀ ਹੈ ਉਹ ਮੈਂ ਹੀ ਜਾਣਦੀ ਹਾਂ। ਪਤਾ ਨੀ ਕਿਉਂ ਭਈਆ ਰਾਣੀ ਨਾਲ ਬਾਰ ਬਾਰ ਲੜਕੀ ਮੇਰੇ ਕਾਲਜ ਨੂੰ ਇਉਂ ਠੰਡ ਜੀ ਪਈ ਜਾਂਦੀ ਹੈ ਜਿਵੇਂ ਮੈਂ ਅੱਜ ਉਹਨਾਂ ਤੋਂ ਬਦਲਾ ਲੈ ਰਹੀ ਹੋਵਾਂ। ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਕੁਝ, ਤੈਨੂੰ ਕੀ ਦੱਸ ਸਕਦੀ ਹਾਂ? ਬਸ ਇਵੇਂ ਜਿਹਾ ਲੱਗੀ ਜਾਂਦਾ ਜਿਵੇਂ ਉਹਨਾਂ ਸਠਾਣੀਆਂ ਦੀ ਰੂਹ ਅੱਜ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੋਵੇ। ਇਹਨੂੰ ਕਹਿ ਕੇ ਉਹ ਚੁੱਪ ਤੇ ਅਰਾਸ ਜਿਹੀ ਹੋ ਗਈ। ਉਸ ਨੂੰ ਗਹਿਰੀ ਚੁੱਪ ਵਿਚ ਉਤਰੀ ਹੋਈ ਨੂੰ ਦੇਖ ਕੇ ਕੁੜੀ ਨੇ ਉਸਦਾ ਧਿਆਨ ਬਟਾਉਣ ਲਈ ਉਛਲ ਕੇ ਜੇ ਕਿਹਾ, ਹਾਂ ਸੱਚ ਮੰਮੀ, ਯਾਦ ਆਇਆ, ਜਦੋਂ ਤੈਨੂੰ ਮੈਂ ਸਵੇਰੇ ਰੋਕਿਆ ਸੀ ਨਾ ਭਈਆ ਰਾਣੀ ਨਾਲ ਲੜਦੀ ਨੂੰ ਹੋਈ ਨੂੰ, ਤਾਂ ਉਹ ਤੇਰੇ ਉੱਥੋਂ ਆਉਣ ਤੋਂ ਬਾਅਦ ਪਤਾ ਉਸਨੇ ਮੈਨੂੰ ਕੀ ਕਿਹਾ? ਹਾਂ ਹਾਂ ਦੱਸ, ਕੀ ਭੋਗਦੀ ਸੀ? ਸਿੱਧੂ ਨੇ ਗੁੱਸੇ ਅਤੇ ਕਾਲਜੀ ਨੂੰ ਪ੍ਰਗਟ ਕਰਕੇ ਇਕਦਮ ਨਿੱਕੀ ਤੋਂ ਇਉਂ ਪੁੱਛਿਆ ਜਿਵੇਂ ਉਹ ਹੁਣੇ ਹੀ ਭਈਆ ਰਾਣੀ ਦੇ ਸੀਰਮੇ ਪੀ ਜਾਵੇਗੀ। ਉਹ ਮੰਮੀ, ਕਦੇ ਤਾਂ ਠੰਡੇ ਦਿਮਾਗ ਨਾਲ ਵੀ ਸੋਚ ਲਿਆ ਕਰ, ਹਰ ਵਕਤ ਗੁੱਸੇ ਤੇ ਸਵਾਰ ਰਹਿਣੀ ਹੈ। ਉਹ ਕਹਿੰਦੀ ਸੀ, ਅਰੇ ਮਾਲਕਣ ਕਾ ਸਵਾਲ ਦੇਖੋ ਕਿਤਨਾ ਚਿੜਚਿੜਾ ਹੈ, ਇਤਨਾ ਭੈੜਾ ਸਵਾਲ ਤੋਂ ਮੈਨੇ ਕਿਸੇ ਕਾ ਦੇਖਾ ਹੀ ਨਹੀਂ ਅੱਜ ਤੱਕ। ਕੁੜੀ ਦੇ ਮੂੰਹੋਂ ਇਹ ਬੋਲ ਸੁਣ ਕੇ ਸਿੱਧੂ ਉਸਦੇ ਮੂੰਹ ਵੱਲ ਝਾਕਣ ਲੱਗੀ। ਜਿਹੜੀ ਸਿੱਧੂ ਆਪਣੇ ਸੁਭਾਅ ਬਾਰੇ ਜਾਂ ਆਪਣੇ ਬਾਰੇ ਕਿਸੇ ਤੋਂ ਇੱਕ ਲਫ਼ਜ਼ ਸੁਣ ਕੇ ਐਵੇਂ ਅਗਲੇ ਨਾਲ ਹੱਥੋਂ ਪਾਈ ਹੋਣ ਤੱਕ ਜਾਂਦੀ ਸੀ, ਅੱਜ ਉਸਨੇ ਆਪਦੇ ਸੁਭਾਅ ਬਾਰੇ ਚਿੜਚਿੜਾ ਅਤੇ ਭੈੜਾ ਸ਼ਬਦ ਸੁਣ ਕੇ ਵੀ ਗੁੱਸਾ ਨਹੀਂ ਸੀ ਮਨਾਇਆ, ਬਲਕਿ ਆਪਣੇ ਆਪ ਨੂੰ ਮੈਂ ਮਾਲਕਣ ਸ਼ਬਦ ਸੁਣ ਕੇ ਉਹ ਤਾਂ ਜਮਾਂ ਹੀ ਪਿਘਲ ਗਈ ਅਤੇ ਝਟਕੇ ਨੇ ਬੋਲੀ, ਹੈ ਸੱਚੀ ਉਸਨੇ ਮੈਨੂੰ ਮਾਲਕਣ ਕਿਹਾ? ਜਿਵੇਂ ਉਸਦੀ ਕਿਸੇ ਆਸ ਨੂੰ ਅੱਜ ਕੋਈ ਬੋਰ ਪੈ ਗਿਆ ਹੋਵੇ। ਇਹੋ ਕਹਿ ਕੇ ਉਸਨੇ ਕੁੜੀ ਨੂੰ ਆਪਣੀ ਇੱਕ ਨਾ ਘੁੱਟ ਲਿਆ ਅਤੇ ਕੰਧ ਉੱਤੇ ਲੱਗੀ ਉਸਦੇ ਸਵਰਗਵਾਸੀ ਪਤੀ ਦੀ ਫੋਟੋ ਵੱਲ ਦੇਖਦੇ ਹੀ ਉਸਨੇ ਅੱਖਾਂ ਵਿਚੋਂ ਪਰਲ ਪਰਲ ਹੰਝੂ ਡਿੱਗਣ ਲੱਗ ਪਏ। ਇੰਨੇ ਹੰਝੂ ਸ਼ਾਇਦ ਉਸਨੇ ਆਪਣੀ ਧੀ ਕਾਲ ਨੂੰ ਤੋਰ ਕੇ ਵੀ ਨਾ ਵਹਾਏ ਹੋਣ। ਫਿਰ ਉਹ ਆਪਣੇ ਹੰਝੂਆਂ ਨੂੰ ਪੂੰਝਦੀ ਹੋਈ ਬੋਲੀ, ਧੀਏ, ਗਰੀਬ ਲਈ ਤਾਂ ਇਹ ਦੋ ਬੋਲ ਉਸਦਾ ਸਰਮਾਇਆ ਹੁੰਦੇ ਨੇ। ਚਲੋ, ਮੈਂ ਮਾਲਕਣ ਤਾਂ ਬਣੀ ਪਰ ਇੱਕ ਦਿਨ ਲਈ ਹੀ ਸਹੀ, ਨਹੀਂ ਤਾਂ ਸਾਰੀ ਉਮਰ ਲਈ ਸਾਡੇ ਕਰਮਾਂ ਵਿਚ ਨੌਕਰ ਪਣੀ ਨਹੀਂ ਲਿਖਿਆ ਹੁੰਦਾ। ਫਿਰ ਉਸਨੇ ਇੱਕ ਠੰਡਾ ਹੌਂਕਾ ਭਰ ਕੇ ਕਿਹਾ, ਤੇਰਾ ਪਿਓ ਇਹਨੂੰ ਕਹਿੰਦਾ ਕਹਿੰਦਾ ਸੰਸਾਰ ਤੋਂ ਚਲਾ ਗਿਆ ਕਿ ਅਸੀਂ ਤਾਂ ਇਸ ਘਰ ਦੇ ਮਾਲਕ ਹੋ ਕੇ ਵੀ
ਕਿਸੇ ਤੋਂ ਮਾਲਕ ਨਹੀਂ ਕਹਾ ਸਕਦੇ, ਹੋਰ ਕਾਹਦੇ ਮਾਲਕ ਕਹਾ ਸਕਦੇ ਹਾਂ ਅਸੀਂ। ਇਹ ਕਹਿ ਕੇ ਉਹ ਕੁੜੀ ਨੂੰ ਕਹਿਣ ਲੱਗੀ, ਜਾ ਆਪਣੀ ਮੰਮੀ ਨੂੰ ਹਾਕ ਮਾਰ ਕੇ ਕਹਿ ਦੇ ਕਿ ਜੋ ਵੀ ਭਈਆ ਰਾਣੀ ਮੰਗਦੀ ਹੈ ਉਸਨੂੰ ਦੇ ਦੇਵੇ। ਹੈਂ, ਕੁੜੀ ਹੈਰਾਨੀ ਨਾਲ ਉਸਦੇ ਮੂੰਹ ਵੱਲ ਝਾਕਦੀ ਹੋਈ ਮੰਜੇ ਤੋਂ ਉੱਠਣ ਲੱਗੀ ਨੂੰ ਉਸਨੇ ਖੜੀ ਹੋ ਕੇ ਦੁਬਾਰਾ ਫਿਰ ਇੱਕ ਚਾਜੇ ਚ ਉਸਨੂੰ ਆਪਣੇ ਨਾਲ ਇਉਂ ਘੁੱਟ ਲਿਆ ਜਿਵੇਂ ਅੱਜ ਉਸਦੀ ਕੋਈ ਚੌਕੜੀ ਰੀਝ ਪੂਰੀ ਹੋ ਗਈ ਹੋਵੇ। ਪਹਿਲੀ ਇੱਕ ਗਜ਼ਲ, ਚਿਹਰੇ ਉੱਤੇ ਚਿਹਰਾ, ਚਿਹਰੇ ਉੱਤੇ ਚਿਹਰਾ ਲਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ, ਕੰਧ ਉਲੇ ਪਰਦੇਸ ਸਿਆਣੇ ਕਹਿੰਦੇ ਨੇ, ਵਿਹੜੇ ਵਿੱਚ ਪਰਦੇਸ ਵਸਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ, ਮੁੱਕੇ ਪਾਣੀ ਪੱਥਰ ਨੇ ਹੁਣ ਰੋਣਾ ਕੀ, ਚਾਹ ਇਸ਼ਾਵਾਂ ਸਭ ਗਵਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ, ਅੰਦਰ ਹਨੇਰਾ ਇੰਨਾ ਭਾਰੂ ਹੋਇਆ ਹੈ, ਚਾਨਣ ਦੇ ਨਾ ਮੱਥਾ ਲਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ। ਇਹ ਸ਼ਬਦਾਂ ਦੇ ਮਹਿੰਗੇ ਸੁੱਚੇ ਮੋਤੀ ਨੇ, ਇਹ ਸ਼ਬਦਾਂ ਦੇ ਮਹਿੰਗੇ ਸੁੱਚੇ ਮੋਤੀ ਨੇ, ਵੰਡਣ ਦੇ ਲਈ ਝੋਲੀ ਪਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ। ਬੈਠ ਨਦੀ ਦੇ ਕੰਢੇ ਰੋਜ਼ ਨਿਹਾਰਾਂ ਮੈਂ, ਪਾਣੀ ਤੇ ਤਸਵੀਰ ਬਣਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ, ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ, ਚਿਹਰੇ ਉੱਤੇ ਚਿਹਰਾ ਲਾਈ ਫਿਰਦੇ ਹਾਂ। ਮੇਰੀ ਦੂਸਰੀ ਕਵਿਤਾ ਹੈ ਗੱਲ ਕਿਤਾਬਾਂ ਦੀ। ਆਓ ਬਹਿ ਕੇ ਕਰੀਏ ਕੋਈ ਗੱਲ ਕਿਤਾਬਾਂ ਦੀ, ਸ਼ਾਇਦ ਬਦਲ ਹੀ ਜਾਵੇ ਕੁਝ ਕੁ ਸੋਚ ਦਿਮਾਗਾਂ ਦੀ, ਸ਼ਬਦਾਂ ਦੇ ਵਿਚ ਛੁਪੇ ਕੋਈ ਡੂੰਘੇ ਅਰਥ ਨੇ ਸਮਝਣ ਲਈ, ਟੀਵੀ ਨੇ ਮਜਬੂਰ ਹੈ ਕੀਤਾ ਪਰੋਸਿਆ ਵੇਖਣ ਲਈ, ਮਾਂ ਬੋਲੀ ਨੂੰ ਭੁੱਲ ਕੇ ਪੂਰਤੀ ਨਹੀਂ ਹੈ ਖੁਆਬਾਂ ਦੀ, ਆਓ ਬਹਿ ਕੇ ਕਰੀਏ ਕੋਈ ਗੱਲ ਕਿਤਾਬਾਂ ਦੀ। ਚੰਗੀਆਂ ਕਿਤਾਬਾਂ ਸਿਰਜਕ ਹੁੰਦੀਆਂ ਸੋਹਣੇ ਸਮਾਜ ਦੀਆਂ, ਚੰਗਾ ਸਮਾਜ ਹੀ ਜੜਾ ਹੁੰਦਾ ਹੈ ਸੋਹਣੇ ਰਾਜ ਦੀਆਂ, ਮਹਿਕਣ ਫੁੱਲ ਪਿਆਰ ਦੇ ਧਰਤੀ ਹੈ ਪੰਜ ਆਬਾਂ ਦੀ, ਆਓ ਬਹਿ ਕੇ ਕਰੀਏ ਕੋਈ ਗੱਲ ਕਿਤਾਬਾਂ ਦੀ। ਆਓ ਕਿਤਾਬਾਂ ਦੇ ਸੰਗ ਡੂੰਘੀ ਯਾਰੀ ਪਾ ਲਈਏ, ਵਿਹਲਾ ਸਮਾਂ ਬਿਤਾਉਣ ਦਾ ਵਧੀਆ ਢੰਗ ਅਪਣਾ ਲਈਏ, ਨਾਲ ਕਿਤਾਬਾਂ ਦੋਸਤੀ ਗੱਲ ਹੈ ਚੰਗੇ ਭਾਗਾਂ ਦੀ, ਆਓ ਬਹਿ ਕੇ ਕਰੀਏ ਕੋਈ ਗੱਲ ਕਿਤਾਬਾਂ ਦੀ। ਬੁੱਲੇ ਹਾਸ਼ਮ ਵਾਰਸ ਸੰਗ ਦੋ ਗੱਲਾਂ ਕਰ ਲਈਏ, ਫਰੀਦ ਤੇ ਬਾਬੇ ਨਾਨਕ ਦੀ ਬਹਿ ਪਾਣੀ ਪੜ ਲਈਏ, ਬੁੱਲੇ ਹਾਸ਼ਮ ਵਾਰਸ ਸੰਗ ਦੋ ਗੱਲਾਂ ਕਰ ਲਈਏ, ਫਰੀਦ ਤੇ ਬਾਬੇ ਨਾਨਕ ਦੀ ਬਹਿ ਪਾਣੀ ਪੜ ਲਈਏ, ਉੱਚੀ ਸੋਚ ਉਡਾਰੀ ਹੋ ਜੇ ਜਿਵੇਂ ਉਕਾਬਾਂ ਦੀ, ਆਓ ਬਹਿ ਕੇ ਕਰੀਏ ਕੋਈ ਗੱਲ ਕਿਤਾਬਾਂ ਦੀ, ਸ਼ਾਇਦ ਬਦਲ ਹੀ ਜਾਵੇ ਕੁਝ ਕੁ ਸੋਚ ਦਿਮਾਗਾਂ ਦੀ, ਸ਼ਾਇਦ ਬਦਲ ਹੀ ਜਾਵੇ ਕੁਝ ਕੁ ਸੋਚ ਦਿਮਾਗਾਂ ਦੀ। ਮੇਰੀ ਅਗਲੀ ਕਵਿਤਾ ਹੈ ਅਸੀਂ ਤੁਰਦੇ ਰਹੇ। ਜ਼ਿੰਦਗੀ ਦੇ ਪੰਧ ਸਨ ਬੜੇ ਹੀ ਲਮੇਰੇ, ਅਸੀਂ ਤੁਰਦੇ ਰਹੇ, ਸਮਿਆਂ ਨੇ ਸਾਡੇ ਪੈਰੀ ਸਫ਼ਰ ਹੀ ਬਖੇਰੇ, ਅਸੀਂ ਤੁਰਦੇ ਰਹੇ, ਸਮਿਆਂ ਨੇ ਸਾਡੇ ਪੈਰੀ ਸਫ਼ਰ ਹੀ ਬਖੇਰੇ, ਅਸੀਂ ਤੁਰਦੇ ਰਹੇ, ਸਾਡਾ ਸ਼ੁਰੂ ਤੋਂ ਹੀ ਵੈਰ ਰਿਹਾ ਹਨੇਰਿਆਂ ਦੇ ਨਾਲ, ਕਿਸੇ ਚਾੜ ਦਿੱਤਾ ਸੂਲੀ ਕਿਸੇ ਚੀਰੇ ਆੜੇ ਨਾਲ, ਹਰ ਯੁੱਗ ਵਿਚ ਗਏ ਅਜਮਾਏ ਸਾਡੇ ਜੇਰੇ, ਅਸੀਂ ਤੁਰਦੇ ਰਹੇ, ਸਮਿਆਂ ਨੇ ਸਾਡੇ ਪੈਰੀ ਸਫ਼ਰ ਹੀ ਬਖੇਰੇ, ਅਸੀਂ ਤੁਰਦੇ ਰਹੇ। ਜਿੰਨਾ ਪੈਰਾਂ ਵਿਚੋਂ ਮੁੱਕ ਜਾਂਦਾ ਤੁਰਨੇ ਦਾ ਤਾਣ, ਨਾ ਉਹ ਰਸਤੇ ਬਣਾਉਣ ਨਾ ਹੀ ਮੰਜ਼ਲਾਂ ਨੂੰ ਪਾਣ, ਸਾਡੀ ਸੋਚ ਵਿਚ ਉੱਗੇ ਸਦਾ ਨਵੇਂ ਹੀ ਸਵੇਰੇ, ਅਸੀਂ ਤੁਰਦੇ ਰਹੇ, ਸਮਿਆਂ ਨੇ ਸਾਡੇ ਪੈਰੀ ਸਫ਼ਰ ਹੀ ਬਖੇਰੇ, ਅਸੀਂ ਤੁਰਦੇ ਰਹੇ। ਜ਼ਿੰਦਗੀ ਦੇ ਪੰਧ ਸਨ ਬੜੇ ਹੀ ਲਮੇਰੇ, ਅਸੀਂ ਤੁਰਦੇ ਰਹੇ, ਸਾਡੇ ਪੈਰਾਂ ਵਿਚ ਬੇੜੀ ਕੋਈ ਸਕਿਆ ਨਾ ਪਾ, ਸਾਨੂੰ ਜੀਣੇ ਅਤੇ ਮਰਨੇ ਦਾ ਇੱਕੋ ਜਿਹਾ ਚਾਹ, ਜਿੰਨਾ ਕੁਰੇਦਿਆ ਕਿਸੇ ਨੇ ਉਹਨੇ ਹੋ ਕੇ ਪਕੇਰੇ, ਅਸੀਂ ਤੁਰਦੇ ਰਹੇ, ਸਮਿਆਂ ਨੇ ਸਾਡੇ ਪੈਰੀ ਸਫ਼ਰ ਹੀ ਬਖੇਰੇ, ਅਸੀਂ ਤੁਰਦੇ ਰਹੇ। ਏਦਾਂ ਤੁਰਨੇ ਦੀ ਰਾਹੀ ਆਉਂਦੀ ਸਭ ਨੂੰ ਨਾ ਜਾਚ, ਤੰਗ ਸੋਚਾਂ ਨਾਲ ਜਾਣ ਸੋਹਣੇ ਸੁਪਨੇ ਗਵਾਚ, ਸਾਡੀਆਂ ਤਾਂ ਸੋਚਾਂ ਦੇ ਵਿਸ਼ਾਲ ਸਨ ਘੇਰੇ, ਅਸੀਂ ਤੁਰਦੇ ਰਹੇ। ਜ਼ਿੰਦਗੀ ਦੇ ਪੰਧ ਸਨ ਬੜੇ ਹੀ ਲਮੇਰੇ,
ਅਸੀਂ ਤੁਰਦੇ ਰਹੇ, ਸਮਿਆਂ ਨੇ ਸਾਡੇ ਪੈਰੀ ਸਫ਼ਰ ਹੀ ਬਖੇਰੇ, ਅਸੀਂ ਤੁਰਦੇ

ਹੋ ਚੁੱਕਾ ਹੈ ਔਰ ਸੱਚੀ ਮੁੱਚੀ ਬਹੁਤ ਵਾਰੀ ਏਦਾਂ ਹੁੰਦਾ ਅਸੀਂ ਆਪਣੇ ਦਿਲ ਦੀਆਂ ਗੱਲਾਂ ਨਾ ਦਿਲ ਦੇ ਅੰਦਰ ਹੀ ਰੱਖ ਲੈਂਦੇ ਹਾਂ। ਸਾਨੂੰ ਲੱਗਦਾ ਕਿ ਪਤਾ ਨੀ ਸਾਹਮਣੇ ਵਾਲਾ ਸਾਡੀਆਂ ਇਨ੍ਹਾਂ ਗੱਲਾਂ ਨੂੰ ਸਮਝੇਗਾ ਵੀ ਕਿ ਨਹੀਂ। ਬਹੁਤ ਵਾਰੀ ਸਾਡੇ ਦਿਲ ਦੇ ਅਰਮਾਨ ਜਿਹੜੇ ਨੇ ਉਹ ਰਹਿ ਜਾਂਦੇ ਨੇ। ਇੱਕ ਚੀਜ਼ ਹੈ ਜਿਹੜੀ ਅੱਜ ਤੱਕ ਨੀ ਮੈਂ ਸਮਝ ਪਾਈ ਕਿ ਪਤਾ ਨੀ ਲੋਕੀ ਕਿਸੇ ਨੂੰ ਰੰਗ ਦੇ ਨਾਲ ਜਜਮੈਂਟ ਕਿਉਂ ਕਰਦੇ ਆ ਵੀ ਕਿਸੇ ਦਾ ਰੰਗ ਏਦਾਂ ਦਾ ਉਦਾਂ ਦਾ, ਸ਼ਾਇਦ ਇਸੇ ਕਰਕੇ

6:17 ਮਿੰਟ ਹੋ ਚੁੱਕੇ ਨੇ, ਪੰਜਾਬੀ ਗੀਤਾਂ ਦਾ ਸਿਲਸਿਲਾ ਚੱਲ ਰਿਹਾ। ਗੁਰਦਾਸ ਮਾਨ ਸਾਹਿਬ ਜਦੋਂ ਵੀ ਗਾਉਂਦੇ ਨੇ ਤਾਂ ਉਹਨਾਂ ਦੇ ਗਾਣਿਆਂ ਦੇ ਨਾਲ ਬਹੁਤ ਸਾਰੇ ਲੋਕ ਰਿਲੇਟ ਕਰਦੇ।

0: ਪ੍ਰਿੰਸੀਪਲ ਸਾਹਿਬ ਘੜੀ ਹੋ ਲੰਘ ਆਈਏ।
1: ਆਜੋ ਆਜੋ ਕਮਲ ਜੀ ਆਜੋ ਜੀ ਆਇਆ ਨੂੰ
0: ਆ ਗਏ ਜੀ। ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ।
0: ਹੁਣ ਕੋਈ ਪਾਣੀ ਪੂਣੀ ਵੀ ਪਿਲਾ ਦਿਓ ਮਹਾਰਾਜ ਜੀ, ਬੜੀ ਦੂਰੋਂ ਮੈਂ ਥੱਕਿਆ ਜਿਹਾ।
1: ਅੱਜ ਫਿਰ ਹੁਮਾ ਜਿਹਾ ਹੋਇਆ ਪਿਆ।
0: ਹਾਂ ਹੁਮਾ ਤਾਂ ਹੈ ਵੀ, ਬਾਕੀ
1: ਗਰਮੀ ਆਉਂਦੀ ਤੇ ਜਾਂਦੀ, ਇਹਤਿਆਤ ਰੱਖਣੀ ਚਾਹੀਦੀ ਹੈ।
0: ਬਿਲਕੁਲ ਬਿਲਕੁਲ।
1: ਆਪਾਂ ਪਾਣੀ ਪੀਣਾ ਘਟਾ ਦਿੰਦੇ ਹਾਂ।
0: ਹਾਂਜੀ
1: ਪਾਣੀ ਪੀਓ,
0: ਬਿਲਕੁਲ
1: ਸਾਹ ਲਵੋ।
0: ਹਾਂਜੀ
1: ਫਿਰ ਗੱਲਬਾਤ ਕਰਦੇ ਹਾਂ।
0: ਇੱਕ ਮਿੰਟ, ਮੈਂ ਕਿਹਾ ਪਾਣੀ ਤਾਂ ਤੁਸੀਂ ਮੰਗਾਇਆ ਹੀ ਆ, ਨਾਲ ਦੀ ਨਾਲ ਇਹ ਵੀ ਕਹਿ ਦਿਓ ਇੱਕ ਪਾਣੀ ਦਾ ਗਲਾਸ ਪਤੀਲੇ ਚ ਪਾਓ, ਵਿੱਚ ਪੱਤੀ ਪਾਓ, ਇਲਾਇਚੀ ਪਾਓ ਤੇ ਦੁੱਧ ਵੀ ਪਾ ਹੀ ਲਓ, ਚਾੜ ਵੀ ਦਈਓ ਮਾੜੀ ਜੀ।
1: ਚਲੋ ਬੈਠਕ ਤੋਂ ਬਾਅਦ ਚਾਹ ਪਿਲਾ ਕੇ ਭੇਜਾਂਗੇ ਤੁਹਾਨੂੰ।
0: ਕਿਆ ਬਾਤ।
1: ਤੇ ਕਮਲ ਜੀ,
0: ਹਾਂਜੀ
1: ਅੱਜ ਵਿਸ਼ਵ ਅਲਜ਼ਾਈਮਰ ਦਿਵਸ ਹੈ। ਇਹੀ ਪੜ੍ਹ ਕੇ ਹਟਿਆ ਹੁਣੇ ਮੈਂ ਅਖਬਾਰ ਚੋਂ।
0: ਮੈਂ ਵੀ ਦੇਖੀ ਆ ਨਾ, ਆਲੇ ਦੁਆਲੇ ਇੰਨੀਆਂ ਅਖਬਾਰਾਂ ਪਈਆਂ। ਦੇਖੋ ਟੈਸਟ ਦੀ ਤਿਆਰੀ ਕਰਨੀ ਹੈ ਪ੍ਰਿੰਸੀਪਲ ਸਾਹਿਬ ਨੇ ਹੁਣ ਇਸ ਉਮਰੇ।
1: ਜ਼ਿੰਦਗੀ ਰੋਜ਼ ਨਵਾਂ ਟੈਸਟ ਲੈਂਦੀ ਹੈ ਜੀ।
0: ਹਾਂ ਇਹ ਤਾਂ ਹੈ।
1: ਆਪਾਂ ਕੀ ਕਰਦੇ ਹਾਂ, ਉਮਰ ਹੋ ਗਈ ਹੈ ਜੀ, ਵਰਜਿਸ਼ ਨਹੀਂ ਕਰਨੀ, ਕਸਰਤ ਨਹੀਂ ਕਰਨੀ, ਹੁਣ ਆਪਾਂ ਕੀ ਕਰਨਾ ਜੀ। ਤੇ ਅਲਜ਼ਾਈਮਰ ਜਿੱਦਾਂ ਜਿੱਦਾਂ ਉਮਰ ਵਧਦੀ ਹੈ ਇੱਦਾਂ ਹੀ ਇੱਦਾਂ ਇਹ ਮਰਜ਼ ਵਧਦਾ।
0: ਹਾਂ ਇਹ ਤਾਂ ਹੈ ਵੀ।
1: ਮਰਜ਼ ਹੈ ਕੀ ਹੈ, ਆਪਾਂ ਨਹਾਣਗੇ ਭੁੱਲ ਗਏ ਕਿ ਸਮਾਨ ਵੀ ਅੰਦਰ ਲੈ ਕੇ ਜਾਣਾ ਸੀਗਾ, ਘਰੋਂ ਸਮਾਨ ਲੈਣ ਤੁਰੇ ਆ, ਰਸਤੇ ਜੇ ਆ ਕੇ ਯਾਦ ਆਉਣਾ ਵੀ ਕਰਨ ਕੀ ਚੱਲੇ ਆ ਜੀ।
0: ਬਿਲਕੁਲ, ਇਹ ਜਿਹੜੇ ਸ਼ੁਰੂਆਤੀ ਲੱਛਣ ਹੁੰਦੇ ਨਾ, ਕਈ ਵਾਰੀ ਅਸੀਂ ਇਹ ਸ਼ੁਰੂਆਤੀ ਲੱਛਣਾਂ ਨੂੰ ਇਗਨੋਰ ਕਰ ਦਿੰਦੇ ਹਾਂ, ਅੱਖੋਂ ਪਰੋਖੇ ਕਰ ਦਿੰਦੇ ਹਾਂ, ਫਿਰ ਅੱਗੇ ਬਿਮਾਰੀ ਜਿਹੜੀ ਆ ਉਹ ਵੱਧਦੀ ਵੱਧਦੀ ਕਦੋਂ ਵੱਡਾ ਰੂਪ ਧਾਰ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ।
1: ਤੇ ਸੁਣਨ ਵਾਲੇ ਦੋਸਤਾਂ ਦੀ ਜਾਣਕਾਰੀ ਚ ਹੋਰ ਇਜ਼ਾਫਾ ਕਰ ਦਿੰਦੇ ਆ ਕਿ ਜਦੋਂ ਥੋੜੀ ਜਿਹੀ ਉਮਰ ਵੱਧੀ ਹੈ ਭੁੱਲਣਾ ਸ਼ੁਰੂ ਹੋ ਜਾਂਦੇ ਆ, ਤੇ ਕਹਿੰਦੇ ਨਹੀਂ ਜੀ ਇਹ ਉਮਰ ਹੈ।
0: ਪਰ ਦੇਖੋ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੀ, ਦੇਖੋ ਉਹਨਾਂ ਨੇ ਇੰਨੀ ਉਹਨਾਂ ਦੀ ਉਮਰ ਵੀ ਹੋ ਗਈ ਹੈ ਔਰ ਕਿੰਨੇ ਫਿੱਟ ਆ, ਯੋਗ ਦੇ ਉੱਪਰ ਉਹ ਕਿੰਨਾ ਯੋਗ ਵਗੈਰਾ ਨੂੰ ਆਪਣੀ ਜ਼ਿੰਦਗੀ ਚ ਉਹਨਾਂ ਨੇ ਢਾਲਿਆ ਹੋਇਆ। ਔਰ ਇਹੀ ਕਾਰਨ ਤੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਦਾ ਉਹਨਾਂ ਦਾ 25 ਸਾਲ ਦਾ ਸਫ਼ਰ ਉਹਨਾਂ ਨੇ ਹੁਣ ਪੂਰਾ ਕਰ ਲਿਆ ਹੋਇਆ।
1: ਪ੍ਰਧਾਨ ਮੰਤਰੀ ਜੀ ਜੋ ਜੋ ਕਰਦੇ ਆ

0: ਉਹ ਜੇਕਰ ਅਸੀਂ ਸਾਰੇ ਦੇਸ਼ ਵਾਸੀ ਕਰੀਏ, ਦੇਸ਼ ਤਾਂ ਵਿਕਸਿਤ ਹੋਏਗਾ ਹੀ ਹੋਏਗਾ ਜੋ ਸਾਡੇ ਪ੍ਰਧਾਨ ਮੰਤਰੀ ਜੀ ਦਾ ਟੀਚਾ ਹੋਵੇ। ਕੀ ਟੀਚਾ ਜੀ? ਦੇਸ਼ ਵਿਕਸਿਤ ਹੋਵੇ, ਤੇ ਵਿਕਸਿਤ ਹੋਏਗਾ ਕਿੱਦਾਂ?
1: ਬਿਲਕੁਲ।
0: ਇਹਦੇ ਲਈ ਉਨ੍ਹਾਂ ਨੇ ਵੱਖ ਵੱਖ ਉਪਰਾਲੇ ਕੀਤੇ, ਵੋਕਲ ਟੂ ਲੋਕਲ। ਮਤਲਬ ਅੱਗੇ ਤੁਸੀਂ ਪਿੰਡਾਂ ਚ, ਕਸਬਿਆਂ ਚ, ਪਹਾੜਾਂ ਚ ਕੋਈ ਚੀਜ਼ ਬਣਦੀ ਸੀਗੀ, ਮਾਰਕੀਟਿੰਗ ਦੇ ਕਮੀ ਕਾਰਨ ਆਮ ਲੋਕਾਂ ਤੱਕ ਨਹੀਂ ਪਹੁੰਚ ਸਕਦੇ। ਅਸੀਂ ਦੀਵਾਲੀ ਮਨਾਉਣੀ ਆ ਤੇ ਜੇ ਸਾਡੇ ਗੁਆਂਢ ਦੇ ਵਿਚ ਕੋਈ ਕਰਿਆਨੇ ਵਾਲੇ ਨੇ ਦੀਵੇ ਰੱਖ ਲਏ ਆ, ਮੋਮਬੱਤੀਆਂ ਰੱਖ ਲਈਆਂ, ਤੇ ਅਸੀਂ ਉਹਦੇ ਕੋਲ ਲੈ ਲਾਂਗੇ, ਤੇ ਉਹਦੇ ਘਰ ਵੀ ਦੀਵਾਲੀ ਥੋੜੀ ਵਧੀਆ ਮੰਨ ਜੂ। ਉਹਦੇ ਜਵਾਕ ਵੀ ਜਿਹੜੇ ਹੈਗੇ ਆ ਉਹ ਮਠਿਆਈ ਪਟਾਕੇ ਜਿਹੜੇ ਆ ਉਹ ਇੰਜੋਏ ਕਰ ਲੈਣਗੇ। ਇਹੀ ਵੋਕਲ ਟੂ ਲੋਕਲ ਦਾ ਮੰਤਵ ਹੈ। ਤੇ ਨਾਲ ਦੀ ਨਾਲ ਸਵੱਛ ਭਾਰਤ ਦਾ ਵੀ ਬੜਾ ਤਕੜਾ ਸੁਨੇਹਾ ਉਹ ਦਿੰਦੇ ਆ, ਜੇ ਦੀਵਾਲੀ ਮਨਾਓ, ਤਿਉਹਾਰ ਮਨਾਓ, ਸਭ ਕੁਛ ਕਰੋ, ਪਰ ਥਾਂ ਥਾਂ ਖਲਾਰਾ ਨੀ ਪਾਉਣਾ। ਇੱਕ ਜਗ੍ਹਾ ਡਸਟਬਿਨ ਚ ਸੁੱਟੋ ਜਾਂ ਕੋਈ ਉਹਦੀ ਸਫਾਈ ਪੂਰੇ ਚੰਗੇ ਤਰੀਕੇ ਨਾਲ ਉਹਨੂੰ ਰੱਖੋ, ਤਾਂ ਹੀ ਸਾਡਾ ਜਿਹੜਾ ਦੇਸ਼ ਉਹ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਆਪਣੇ ਆਪ ਨੂੰ ਲਿਜਾ ਸਕਦਾ। ਦੇਸ਼ ਸਾਡਾ ਜਵਾਨਾਂ ਦਾ ਦੇਸ਼ ਹੈ, ਪਰ ਲੇਬਰ ਉਦੋਂ ਹੀ ਤਰੱਕੀ ਕਰ ਸਕਦੀ ਏ, ਸਹੀ ਰੋਜ਼ਗਾਰ ਦੇ ਨਾਲ ਆਪਣੀ ਕਮਾਈ ਚ ਵਾਧਾ ਕਰ ਸਕਦੀ ਏ, ਜਦੋਂ ਉਹ ਆਪਣੇ ਟੈਲੈਂਟ ਚ, ਆਪਣੀ ਕਾਰੀਗਰੀ ਚ, ਟੈਕਨੀਕ ਚ ਸੋਧ ਲੈ ਕੇ ਆਏਗੀ। ਇਸੇ ਲਈ ਤਾਂ ਸਕਿੱਲ ਇੰਡੀਆ ਮਿਸ਼ਨ ਚ ਲਾਇਆ ਉਹਨਾਂ ਨੇ, ਜਿਹੜੇ ਜਵਾਨ ਨੂੰ ਕੋਈ ਕੰਮ ਨਹੀਂ ਆਉਂਦਾ। ਇਸ ਮਿਸ਼ਨ ਯਾਨੀ ਜਿਹੜਾ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਉੱਥੇ ਜਾ ਕੇ ਆਪਣੇ ਆਪ ਨੂੰ ਤਰਾਸ਼ ਸਕਦਾ।
1: ਬਿਲਕੁਲ ਬਿਲਕੁਲ।
0: ਤੇ ਇਹ ਜਿੰਨੇ ਵੀ ਉਪਰਾਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸ਼ੁਰੂ ਕੀਤੇ ਆ, ਵਿਕਸਿਤ ਭਾਰਤ ਬਣਾਉਣ ਚ ਇਹੀ ਰੋਲ ਪਲੇ ਕਰ ਰਹੇ ਆ। ਦੇਖੋ ਉਹਦਾ ਅਸਰ ਵੀ ਦਿਖ ਰਿਹਾ ਬਹੁਤ ਅੱਗੇ, ਜਿਹੜਾ ਸਾਡਾ ਦੇਸ਼ ਆ ਉਹ ਅੱਗੇ ਜਾ ਰਿਹਾ। ਵੱਡੇ ਵੱਡੇ ਈਵੈਂਟਸ ਜਿਹੜੇ ਹੈਗੇ ਆ ਸਾਡੇ ਇਸ ਦੇਸ਼ ਦੇ ਵਿਚ ਹੁਣ ਹੋ ਰਹੇ ਆ, ਤੇ ਕਈ ਚੀਜ਼ਾਂ ਦੇ ਵਿਚ ਜਿਹੜੇ ਅਸੀਂ ਬੜੀਆਂ ਮੱਲਾਂ ਵੀ ਮਾਰੀਆਂ ਹੋਈਆਂ। ਪ੍ਰਧਾਨ ਮੰਤਰੀ ਜੀ ਨੇ ਨਵਾਂ ਉਪਰਾਲਾ ਕੀ ਕੀਤਾ ਜੀ? ਵਿਸ਼ਵ ਯੋਗ ਦਿਵਸ। ਹਿੰਦੁਸਤਾਨ ਦੀ ਦੇਣ ਪੂਰੇ ਵਿਸ਼ਵ ਨੂੰ ਯੋਗ ਦੀ।
1: ਬਿਲਕੁਲ।
0: ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਯੋਗ ਨੂੰ ਵਿਸ਼ਵ ਪਟਲ ਤੇ ਲੈਣ ਦਾ, ਤੇ ਜੇਕਰ ਅਸੀਂ ਮਤਲਬ ਜਿਹੜੇ ਆਪਾਂ ਰਿਟਾਇਰ ਲੋਕ ਹੋ ਗਏ ਆ ਜਾਂ 40 ਤੋਂ ਉੱਪਰ ਵਾਲੇ ਆ,
1: ਬਿਲਕੁਲ
0: ਲੋਕਾਂ ਨੂੰ ਜ਼ਿਆਦਾ ਜ਼ਰੂਰਤ ਹੈ ਯੋਗ ਦੀ, ਐਕਸਰਸਾਈਜ਼ ਦੀ, ਜੇਕਰ ਅਲਜ਼ਾਈਮਰ ਤੋਂ ਬਚਾਵ ਕਰਨਾ। ਮੈਂ ਕਿਹਾ ਅਸੀਂ ਤਾਂ ਦੋ ਛੋਟੀ ਛੋਟੀਆਂ ਦੁਕਾਨਾਂ ਦੇ ਉੱਤੇ ਕਰਦੇ ਹੋਈਏ ਜਾਂ ਖੇਤਾਂ ਤੱਕ ਹੀ ਸਾਡੀਆਂ ਫਸਲਾਂ ਬੀਜੀਆਂ ਹੁੰਦੀਆਂ, ਤਾਂ ਟੈਨਸ਼ਨ ਚ ਆ ਜਾਂਦੇ ਆ, ਅੱਜ ਕੱਲ ਥੱਕ ਜਾਂਦੇ ਆ। ਤੇ ਜਿਹੜਾ ਬੰਦਾ ਦੇਸ਼ ਸਾਂਭਦਾ ਤੇ ਉਹ ਦੇਖੋ ਉਹ ਵਾਕਈ ਕੋਈ ਯੋਗ ਦੀ ਸ਼ਰਨ ਚ ਹੋਏਗਾ, ਜਿਹੜਾ ਉਹਨੂੰ ਥਕਾਵਟ ਨਹੀਂ ਹੁੰਦੀ।
1: ਬਿਲਕੁਲ ਜੀ।
0: ਤੇ ਤੰਦਰੁਸਤ ਰਹਿਣਾ, ਸਿਰਫ ਯੋਗ ਦੇ ਨਾਲ ਤੰਦਰੁਸਤੀ ਨਹੀਂ ਮਿਲਣੀ, ਉਲਟਾ ਬਿਮਾਰੀਆਂ ਤੋਂ ਵੀ ਬਚਾ ਲੈਣਾ।
1: ਬਿਲਕੁਲ ਬਿਲਕੁਲ।
0: ਤੇ ਤੰਦਰੁਸਤ ਆਦਮੀ ਹੀ ਆਪਣੀ ਤੇ ਦੇਸ਼ ਦੀ ਤਰੱਕੀ ਚ ਯੋਗਦਾਨ ਪਾ ਸਕਦਾ। ਇਹ ਤਾਂ ਹੋ ਗਈਆਂ ਜੀ ਅੱਜ ਦੇ ਦਿਨ ਦੀਆਂ ਖਾਸ ਖਾਸ ਗੱਲਾਂ, ਤੇ ਕਰਨਾ ਕੀ ਚਾਹੀਦਾ। ਹੁਣ ਤੁਹਾਨੂੰ ਦੋ ਬੋਲ ਗੀਤ ਦੇ ਸੁਣਾਉਂਦੇ ਆ।
1: ਸੁਣਾਓ ਜੀ।

0: ਹੈ ਜੀ।
1: ਹਾਂ ਕੀ ਬਾਤ ਹੈ।
0: ਤੇ ਹੁਣ ਤੁਹਾਨੂੰ ਡਾਕਟਰ ਅੰਕਿਤ ਸ਼ਰਮਾ ਦੀ ਗੱਲਬਾਤ ਸੁਣਾਉਂਦੇ ਹਾਂ। ਗੱਲਬਾਤ ਦਾ ਵਿਸ਼ਾ ਹੈ ਝੋਨੇ ਦੀ ਵਾਢੀ ਤੇ ਕੰਬਾਈਨਾਂ ਦੀ ਵਰਤੋਂ। ਸੁਣਾਓ ਜੀ।
2: ਕਿਸਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਅਸੀਂ ਗੱਲ ਕਰਾਂਗੇ ਕੰਬਾਈਨ ਹਾਰਵੈਸਟਰ ਮਸ਼ੀਨ ਬਾਰੇ, ਜਿਹੜੀ ਕਿ ਆਪਾਂ ਝੋਨੇ ਦੀ ਫਸਲ ਦੀ ਵਾਢੀ ਲਈ ਵਰਤਦੇ ਹਾਂ ਤੇ ਆਉਣ ਵਾਲੇ ਸਮੇਂ ਵਿਚ ਇਹਦੀ ਵਰਤੋਂ ਕੀਤੀ ਜਾਊਗੀ। ਹੁਣ ਆਪਾਂ ਗੱਲ ਕਰਦੇ ਹਾਂ ਕੰਬਾਈਨ ਹਾਰਵੈਸਟਰ ਮਸ਼ੀਨ ਦੀ। ਇਹ ਐਕਚੁਅਲ ਹੈ ਕਿ ਅਸਲ ਦੇ ਵਿੱਚ ਇਹ ਮਸ਼ੀਨ ਦੋ ਟਾਈਪ ਦੀ ਆਪਣੇ ਵਿੱਚ ਵਰਤੀ ਜਾਂਦੀ ਹੈ। ਇੱਕ ਹੁੰਦੀ ਹੈ ਟਰੈਕਟਰ ਚੱਲਣ ਵਾਲੀ ਤੇ ਇੱਕ ਹੁੰਦੀ ਹੈ ਸੈਲਫ ਪ੍ਰੋਪੈਲਡ। ਟਰੈਕਟਰ ਦੀ ਮਸ਼ੀਨ ਦੇ ਵਿੱਚ ਅਸੀਂ ਟਰੈਕਟਰ ਦੀ ਇੰਜਨ ਦੀ ਵਰਤੋਂ ਕਰਕੇ ਇਸ ਮਸ਼ੀਨ ਨੂੰ ਵਰਤੋਂ ਵਿੱਚ ਲੈ ਕੇ ਆ ਸਕਦੇ ਹਾਂ। ਤੇ ਸੈਲਫ ਪ੍ਰੋਪੈਲਡ ਮਸ਼ੀਨ ਦੇ ਵਿੱਚ ਆਮ ਤੌਰ ਤੇ ਇਹਦਾ ਆਪ ਦਾ ਇੰਜਨ ਹੁੰਦਾ ਵਾ ਤੇ ਇਹ ਸਾਈਜ਼ ਦੇ ਵਿੱਚ ਵੱਡੀ ਹੁੰਦੀ ਹੈਗੀ ਹੈ। ਜਿਵੇਂ ਕਿ ਜੇ ਆਪਾਂ ਗੱਲ ਕਰੀਏ ਤੇ ਸੈਲਫ ਪ੍ਰੋਪੈਲਡ ਜਿਹੜੀ ਮਸ਼ੀਨ ਹੁੰਦੀ ਹੈ ਉਹ ਆਮ ਤੌਰ ਤੇ 16 ਫੁੱਟੀ ਤੇ 14 ਫੁੱਟੀ ਜਿੰਨਾ ਆਮ ਤੌਰ ਤੇ ਕਿਹਾ ਜਾਂਦਾ ਵਾ, ਜਿਹੜਾ ਕਿ ਇਹਦਾ ਸਾਈਜ਼ ਹੁੰਦਾ ਵਾ ਕਟਰ ਬਾਰ ਦਾ। ਪਰ ਜੇ ਆਪਾਂ ਟਰੈਕਟਰ ਵਾਲੀ ਮਸ਼ੀਨ ਦੀ ਗੱਲ ਕਰੀਏ ਤਾਂ ਇਹ ਤਕਰੀਬਨ 10 ਤੋਂ 12 ਫੁੱਟ ਦੀ ਰਹਿ ਜਾਂਦੀ ਹੈ। ਇਹਦੀ ਅਸਲ ਚ ਮਹੱਤਤਾ ਕੀ ਹੈ ਆਪਣੇ ਸੂਬੇ ਦੇ ਵਿੱਚ? ਜਿਵੇਂ ਬਸ ਪਿਛਾ ਕਿਸਾਨ ਜੋ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਆਪਣੀ ਝੋਨੇ ਦੀ ਫਸਲ ਹੈ ਪੰਜਾਬ ਸੂਬੇ ਵਿੱਚ ਕਈ ਲਾਰਜ ਏਰੀਆ ਦੇ ਲਾਉਂਦੇ ਹਾਂ। ਜਿਹੜਾ ਲਾਉਂਦਾ ਏਰੀਆ ਕਾਫੀ ਜ਼ਿਆਦਾ ਵਾ, ਤਕਰੀਬਨ 3 ਹੈਕਟਰ ਏਰੀਆ ਦੇ ਵਿੱਚ ਇਸ ਫਸਲ ਦੀ ਨੂੰ ਲਾਇਆ ਜਾਂਦਾ ਵਾ। ਤੇ ਇਸ ਫਸਲ ਦੀ ਵਾਢੀ ਤੋਂ ਬਾਅਦ ਆਪਾਂ ਅਗਲੀ ਫਸਲ ਬੀਜਣੀ ਹੁੰਦੀ ਹੈ। ਤੇ ਉਹ ਜੇ ਆਪਾਂ ਮਾਤਰਾ ਦੇ ਵਿੱਚ ਆਪਾਂ ਕੋਈ ਫਸਲ ਲਾ ਰਹੇ ਹਾਂ ਤਾਂ ਉਹਦੀ ਵਾਢੀ ਦਾ ਜੇ ਮਸ਼ੀਨੀਕਰਨ ਨਾ ਹੋਵੇ ਤਾਂ ਉਹਦੀ ਵਾਢੀ ਕਾਫੀ ਮੁਸ਼ਕਿਲ ਹੋ ਸਕਦੀ ਹੈ। ਜਿਹੜੀ ਆਪਣੀ ਕੰਬਾਈਨ ਹਾਰਵੈਸਟਰ ਮਸ਼ੀਨ ਹੈ ਜਿਹਨੂੰ ਆਪਾਂ ਆਮ ਤੌਰ ਤੇ ਕੰਬਾਈਨ ਮਸ਼ੀਨ ਵੀ ਕਹਿ ਦਿੰਦੇ ਹਾਂ, ਇਸ ਮਸ਼ੀਨ ਦੀ ਵਰਤੋਂ ਨਾਲ ਆਪਾਂ ਇੰਨੇ ਲਾਰਜ ਏਰੀਏ ਦੀ ਫਸਲ ਨੂੰ ਜਾਂ ਇੰਨੇ ਵੱਡੇ ਏਰੀਏ ਦੀ ਫਸਲ ਨੂੰ ਵਾਢੀ ਨੂੰ ਮੁਕੰਮਲ ਕਰ ਸਕਦੇ ਹਾਂ। ਇਸ ਕਰਕੇ ਇਸ ਮਸ਼ੀਨ ਦੀ ਮਦਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਕਿ ਆਪਾਂ ਸਮੇਂ ਸਿਰ ਆਪਣੇ ਝੋਨੇ ਦੀ ਫਸਲ ਦੀ ਵਾਢੀ ਕਰ ਸਕੀਏ ਤੇ ਅਗਲੀ ਆਪਣੇ ਖੇਤ ਨੂੰ ਅਗਲੀ ਫਸਲ ਵਾਸਤੇ ਤਿਆਰ ਕਰ ਸਕੀਏ। ਹੁਣ ਚੱਕਰ ਇਹ ਹੈ ਕਿ ਵੀ ਜੇ ਆਪਾਂ ਇਹ ਮਸ਼ੀਨ ਦੀ ਵਰਤੋਂ ਕਰਦੇ ਹਾਂ ਤਾਂ ਉਸ ਤੋਂ ਪਹਿਲੇ 2-3 ਮਹੀਨੇ ਮਸ਼ੀਨ ਆਮ ਤੌਰ ਤੇ ਖੜੀ ਜਾਂਦੀ ਹੈ ਗਰਾਜ ਦੇ ਵਿੱਚ ਜਾਂ ਕਿਸੇ ਹੋਰ ਥਾਵਾਂ ਤੇ। ਇਸ ਕਰਕੇ ਪਹਿਲਾਂ ਆਪਣਾ ਜਿਹੜਾ ਸਟੈਪ ਆਉਂਦਾ ਜੀ ਆਪਾਂ ਪਹਿਲੇ ਕੋਈ ਗੱਲ ਕਰੀਏ ਯਾਰ ਕਿਸੇ ਗੱਲ ਜਿਹੜੀ ਮੇਨ ਗੱਲ ਹੈ ਜਿਹੜਾ ਆਪਾਂ ਧਿਆਨ ਰੱਖਣਾ ਹੈਗਾ ਉਹ ਬੇਸਿਕਲੀ ਇਹ ਹੈ ਕਿ ਇਹਦੀ ਸੀਵਿੰਗ ਤੋਂ ਪਹਿਲਾਂ ਇਹਦੀ ਸਰਵਿਸ ਹੋਣੀ ਬਹੁਤ ਜ਼ਰੂਰੀ ਹੈ। ਆਪਾਂ ਇਸ ਗੱਲ ਤੇ ਕਈ ਵਾਰੀ ਗੌਰ ਨਹੀਂ ਕਰਦੇ ਹੈਗੇ ਪਰ ਇਹ ਸੀਜ਼ਨ ਦੌਰਾਨ ਜੇ ਇਹਨੇ ਕੋਈ ਤੰਗ ਕੀਤਾ ਆਪਾਂ ਨੂੰ ਤਾਂ ਬਿਨਾਂ ਸਰਵਿਸ ਕਰਾਏ ਆਪਾਂ ਨੂੰ ਵਰਤ ਲਿਆ, ਜੇ ਇਹਨੇ ਤੰਗ ਕੀਤਾ ਤਾਂ ਉਹ ਕਾਫੀ ਭਾਰੀ ਨੁਕਸਾਨ ਦਾ ਆਪਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਇਹਦੀ ਜਿਹੜੀ ਸੀਜ਼ਨ ਤੋਂ ਪਹਿਲਾਂ ਦੀ ਜਿਹੜੀ ਇਹਦੀ ਸਰਵਿਸ ਬਣਦੀ ਆ ਉਹ ਜ਼ਰੂਰ ਕਰਾਓ, ਜ਼ਰੂਰ ਕਰਨੀ ਚਾਹੀਦੀ ਹੈ। ਇਹ ਇਸ ਇਹ ਇਕੱਲੇ ਇਸੇ ਕਰਨ ਨਾਲ ਹੀ ਅਸੀਂ ਕਾਫੀ ਆਪਣੇ ਨੁਕਸਾਨ ਨੂੰ ਘੱਟ ਕਰ ਸਕਦੇ ਹੈਗੇ ਹਾਂ। ਤੇ ਉਸ ਤੋਂ ਬਾਅਦ ਪਹਿਲੇ ਆਪਾਂ ਇਹ ਦੇਖੀਏ ਜੀ ਜਿਹੜੀ ਖੇਤ ਚ ਆਪਾਂ ਕੰਬਾਈਨ ਹਾਰਵੈਸਟਰ ਦੀ ਵਰਤੋਂ ਕਰਨੀ ਹੈ ਉੱਤੇ ਆਪਾਂ ਇੱਦਾਂ ਕਰੀਏ ਕਿ ਵੀ ਆਪਾਂ ਉੱਥੇ ਪਾਣੀ 10 ਕੁ ਦਿਨ ਪਹਿਲੇ ਬੰਦ ਕਰ ਦਈਏ, ਪਾਣੀ ਨਾ ਲਈਏ ਤਾਂ ਜੋ ਜਿਹੜੀ ਆਪਣੀ ਫਸਲ ਹੈ ਉਹ ਮੋਇਸਚਰ ਨਾ ਖਿੱਚ ਸਕੇ, ਪਾਣੀ ਨਾ ਖਿੱਚ ਸਕੇ। ਤਾਂ ਕਿ ਜਦ ਆਪਾਂ ਕੰਬਾਈਨ ਦੀ ਵਰਤੋਂ ਕਰੀਏ ਤਾਂ ਕੰਬਾਈਨ ਸੁਖਾਲੀ ਚੱਲੇ ਖੇਤ ਦੇ ਵਿੱਚ।

ਅਮਿਤਾ ਪਟਨ ਮਾਈ ਜੋ ਆਰਾਮ ਨਾਲ ਖੇਤ ਦੇ ਵਿੱਚ ਘੁਮਾ ਸਕੀਏ ਲੈ ਕੇ ਜਾ ਸਕੀਏ। ਇਸ ਕਰਕੇ ਪਹਿਲੇ ਰਹਿਣ ਕਰਦਾ ਧਿਆਨ ਰੱਖੋ ਕਿ ਖੇਤ ਨੂੰ ਵੀ ਤਿਆਰ ਹੋਣਾ ਚਾਹੀਦਾ ਵਾ ਮਸ਼ੀਨ ਦੀ ਵਾਢੀ ਲਈ, ਕਿਉਂਕਿ ਮਸ਼ੀਨ ਦਾ ਕਿਸੇ ਵੀ ਆਪਣਾ ਦਿਮਾਗ ਨਹੀਂ ਹੁੰਦਾ, ਮਸ਼ੀਨ ਨੇ ਆਪਣਾ ਕੰਮ ਕਰਨਾ ਹੈ। ਆਪਾਂ ਨੂੰ ਸਹੀ ਖੇਤ ਸਹੀ ਤਰੀਕੇ ਨਾਲ ਵਰਤੋਂਗੇ ਤਾਂ ਉਹ ਇੱਕ ਲਾਹੇਵੰਦ ਸਾਨੂੰ ਆਊਟਪੁੱਟ ਦੇ ਕੇ ਜਾਂਦੀ ਹੈ। ਅਦਰਵਾਈਜ਼ ਕਮੀ ਜਾਂ ਆਪਣੇ ਕਹੀਏ ਕਿ ਵੀ ਕੋਈ ਨਾ ਕੋਈ ਕਮੀ ਕਰਕੇ ਸਾਨੂੰ ਇਸ ਸੀਜ਼ਨ ਦੇ ਵਿੱਚ ਇੱਕ ਦਿਨ ਦਾ ਨੁਕਸਾਨ ਵੀ ਹੋਵੇ ਤਾਂ ਕਾਫ਼ੀ ਭਾਰੀ ਪੈ ਸਕਦਾ ਹੈ। ਦੂਜੀ ਗੱਲ ਇਸ ਤੋਂ ਬਾਅਦ ਆਪਾਂ ਇਹ ਦੇਖੀਏ ਕਿ ਵੀ ਕੀ ਫਸਲ ਸਾਡੀ ਤਿਆਰ ਹੈ ਵਾਢੀ ਵਾਸਤੇ। ਪਹਿਲੇ ਆਪਾਂ ਦੇਖਣਾ ਕਿ ਫਸਲ ਆਪਣੀ ਤਿਆਰ ਜੇ ਵਾਢੀ ਵਾਸਤੇ ਤਿਆਰ ਹੈ ਤਾਂ ਹੀ ਆਪਾਂ ਵਾਢੀ ਸ਼ੁਰੂ ਕਰੀਏ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਇੱਕ ਫਸਲ ਦਾ ਰੰਗ ਚੇਂਜ ਹੋ ਰਿਹਾ ਵਾ, ਉੱਪਰ ਜਿਹੜੇ ਸਿੱਟੇ ਨੇ ਜਦੋਂ ਉਹਦੇ ਰੰਗ ਚੇਂਜ ਹੋ ਰਹੇ ਨੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਫਸਲ ਵਾਢੀ ਲਈ ਤਿਆਰ ਹੋ ਸਕਦੀ। ਜਾਂ ਆਪਾਂ ਕੀ ਕਰੀਏ ਕਿ ਆਪਾਂ ਜਿਹੜਾ ਸਿੱਟਾ ਲਈਏ ਵਿਚਾਲੋ ਸਿੱਟਾ ਦੇ ਵਿਚਾਲੋ ਆਪਾਂ ਦਾਣੇ ਕੱਢੀਏ, ਜੇ ਆਪਾਂ ਦਾਣੇ ਨੂੰ ਦੇਖੀਏ ਕਿ ਉਹ ਸੜੇ ਨੇ ਸਾੜ ਨੇ ਤੇ ਇਹਦਾ ਮਤਲਬ ਕਿ ਫਸਲ ਆਪਣੀ ਵਾਢੀ ਲਈ ਤਿਆਰ ਹੈ। ਜਾਂ ਜੇ ਉਹ ਭੁਰ ਰਹੇ ਨੇ ਜਾਂ ਜ਼ਿਆਦਾ ਟੁੱਟ ਰਹੇ ਨੇ ਇਹਦਾ ਮਤਲਬ ਜਾਂ ਤਾਂ ਉਹ ਚ ਨਮੀ ਹਲੇ ਵੀ ਹੈ ਜਾਂ ਉਹ ਜ਼ਿਆਦਾ ਡਰਾਈ ਹੋ ਚੁੱਕੀ ਹੈ। ਇਸ ਕਰਕੇ ਸਹੀ ਖੇਤ ਤੇ ਸਹੀ ਫਸਲ ਦੇ ਵਿੱਚ ਹੀ ਮਸ਼ੀਨ ਦੀ ਪਹਿਲੇ ਵਰਤੋਂ ਆਪਾਂ ਮੁਕੰਮਲ ਕਰਾਈਏ। ਉਸ ਤੋਂ ਬਾਅਦ ਕੀ ਹੈ ਜੀ, ਮਸ਼ੀਨ ਜਦ ਆਪਾਂ ਵਰਤਣੀ ਹੈ ਆਪਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਵਾ, ਕਿਉਂਕਿ ਆਮ ਤੌਰ ਤੇ ਸਾਰੇ ਕਿਸਾਨ ਵੀਰ ਜਿਹੜੇ ਸਾਡੇ ਮਸ਼ੀਨ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਕਾਫੀ ਧਿਆਨ ਰੱਖਦੇ ਨੇ, ਪਰ ਫਿਰ ਵੀ ਕਈ ਨਿੱਕੀ ਨਿੱਕੀ ਗੱਲਾਂ ਦਾ ਧਿਆਨ ਕਰਨਾ ਬਣਦਾ ਵਾ। ਜਿਵੇਂ ਕਿ ਆਪਾਂ ਪਹਿਲੇ ਦੇਖੀਏ ਕਿ ਜਿਹੜੀ ਮਸ਼ੀਨ ਆ ਉਹ ਮਸ਼ੀਨ ਦੀ ਵਰਤੋਂ ਆਪਾਂ ਕਿਸ ਸਪੀਡ ਤੇ ਕਰਨੀ ਹੈ ਜਾਂ ਕਿਸ ਸਪੀਡ ਤੇ ਕਰਨੀ ਬਣਦੀ ਹੈ। ਆਮ ਤੌਰ ਤੇ ਜਿਹੜੀ ਵਾਢੀ ਵਾਲੀ ਮਸ਼ੀਨ ਦੀ ਸਪੀਡ ਹੁੰਦੀ ਹੈ ਆਪਾਂ 2.5 ਤੋਂ 4.5 ਕਹਿ ਦਿੰਦੇ ਹਾਂ ਜਾਂ 2 ਤੋਂ 4 ਕਹਿ ਦਿੰਦੇ ਹਾਂ, ਪਰ ਇਹ ਵੀ ਕਿਸਾਨ ਵੀ ਕਰਦੀ ਹੈ, ਇਹ ਚੇਂਜ ਹੁੰਦੀ ਰਹਿੰਦੀ ਹੈ। ਕਿਉਂ? ਕਿਉਂਕਿ ਖੇਤ ਦੀ ਕੰਡੀਸ਼ਨ ਦੇ ਅਕੋਰਡਿੰਗ ਫਸਲ ਪੂਰੀ ਖੜੀ ਹੈ, ਫਸਲ ਡਿੱਗੀ ਹੋਈ ਹੈ, ਫਸਲ ਚ ਨਮੀ ਜ਼ਿਆਦਾ ਹੈਗੀ ਹੈ, ਜਾਂ ਆਪਾਂ ਸਵੇਰੇ ਵਾਢੀ ਕਰ ਰਹੇ ਹਾਂ ਜਾਂ ਆਪਾਂ ਦੁਪਹਿਰੀ ਵਾਢੀ ਕਰ ਰਹੇ ਹਾਂ, ਗੱਲਾਂ ਦੇ ਵਿੱਚ ਗੱਲਾਂ ਧਿਆਨ ਰੱਖਣੀ ਆਪਾਂ ਨੂੰ ਵਾਢੀ ਵੱਲ ਜਾਣਾ ਚਾਹੀਦਾ ਵਾ। ਅਦਰਵਾਈਜ਼ ਕੀ ਹੋਊਗਾ ਕਿ ਜੇ ਆਪਾਂ ਗੱਲਾਂ ਧਿਆਨ ਨਹੀਂ ਰੱਖਾਂਗੇ ਨਾ ਤਾਂ ਮਸ਼ੀਨ ਤੰਗ ਕਰੋਗੀ ਤੇ ਫਿਰ ਮਸ਼ੀਨ ਦਾ ਕਸੂਰ ਨਹੀਂ ਹੋਊਗਾ, ਲੇਕਿਨ ਫਿਰ ਵੀ ਆਪਾਂ ਮਸ਼ੀਨ ਵੱਲ ਹੀ ਦੇਖਾਂਗੇ। ਜਿਵੇਂ ਕਿ ਮੈਂ ਸਪੀਡ ਦੀ ਗੱਲ ਕੀਤੀ ਹੈ, ਸਪੀਡ ਦੀ ਰਫ਼ਤਾਰ ਦੀ ਰਫ਼ਤਾਰ ਜੇ ਤਾਂ ਮਸ਼ੀਨ ਜੇ ਤਾਂ ਫਸਲ ਸਾਡੀ ਨੋਰਮਲ ਖੜੀ ਹੈ ਚੰਗੀ ਖੜੀ ਹੈ ਤਾਂ ਇਹ ਸਪੀਡ ਆਪਾਂ ਰੱਖ ਸਕਦੇ ਹਾਂ 2 ਤੋਂ 4 ਹੋ ਗਈ ਜਾਂ ਆਪਾਂ 4.5 ਤੱਕ ਜਾ ਸਕਦੇ ਹਾਂ ਜਾਂ ਆਮ ਤੌਰ ਤੇ 4 ਹੀ ਸਮੀਕਰਨ ਹੁੰਦੀ ਹੈ। ਜੇ ਆਪਾਂ ਆਪਣੀ ਫਸਲ ਮੋਇਸਚਰ ਜ਼ਿਆਦਾ ਜਾਂ ਫਸਲ ਡਿੱਗੀ ਹੋਈ ਹੈ ਤਾਂ ਆਪਾਂ ਨੂੰ ਸਪੀਡ ਘਟਾ ਦੇਣੀ ਚਾਹੀਦੀ ਹੈ। ਸਪੀਡ ਘਟਾਉਣ ਦੇ ਨਾਲ ਹੋਊਗਾ ਇਹ ਕਿ ਜਿਹੜਾ ਆਪਣੇ ਆਪਾਂ ਆਰਾਮ ਨਾਲ ਸਾਰਾ ਏਰੀਆ ਸਾਰੀ ਫਸਲ ਨੂੰ ਅੰਦਰ ਲੈ ਸਕਾਂਗੇ ਮਸ਼ੀਨ ਦੇ, ਅਦਰਵਾਈਜ਼ ਜੇ ਮਸ਼ੀਨ ਤੇਜ਼ ਚੱਲਦੀ ਰਹੂਗੀ ਤਾਂ ਪੂਰੀ ਫਸਲ ਅੰਦਰ ਨਹੀਂ ਆ ਪਾਊਗੀ ਤੇ ਦਾਣੇ ਦੇ ਵੀ ਤੋੜਨ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਜੇ ਫਸਲ ਡਿੱਗੀ ਹੋਈ ਤਾਂ ਜੇ ਆਪਾਂ ਤੇਜ਼ ਮਸ਼ੀਨ ਉੱਧਰ ਉੱਪਰ ਚਲਾ ਤੀ, ਇਸ ਕਰਕੇ ਆਪਾਂ ਨੂੰ ਸਪੀਡ ਥੋੜ੍ਹੀ ਸਲੋ ਕਰਨੀ ਪੈਂਦੀ ਹੈ। ਸਿੱਧਾ ਸਿੱਧਾ ਜੇ ਆਪਾਂ ਗੱਲ ਕਰੀਏ ਜੇ ਆਪਾਂ ਆਮ ਤੌਰ ਤੇ 3 ਤੋਂ 3 ਕਿਲੋਮੀਟਰ ਬਰਾਬਰ ਤੇ ਮਸ਼ੀਨ ਨੂੰ ਚਲਾਉਂਦੇ ਹਾਂ ਤੇ ਜੇ ਫਸਲ ਡਿੱਗੀ ਹੋਈ ਹੈ ਜਾਂ ਮੋਇਸਚਰ ਹੈਗਾ ਜਾਂ ਆਪਾਂ ਸਵੇਰ ਵੇਲੇ ਆਪਾਂ ਮਸ਼ੀਨ ਦੀ ਵਰਤੋਂ ਕਰ ਰਹੇ ਹਾਂ ਕਿਉਂਕਿ ਸਵੇਰ ਵੇਲੇ ਨਮੀ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਨੂੰ ਥੋੜ੍ਹੀ ਸਪੀਡ ਘਟਾ ਦੇਣੀ ਚਾਹੀਦੀ ਹੈ। ਉਹਦਾ ਹੁੰਦਾ ਇਹ ਕਿ ਵੀ ਮਸ਼ੀਨ ਤੇ ਲੋਡ ਘੱਟ ਪੈਂਦਾ ਤਾਂ ਮਸ਼ੀਨ ਵਧੀਆ ਆਊਟਪੁੱਟ ਦੇ ਦਿੰਦੀ ਹੈ ਤੇ ਇਸ ਤਰ੍ਹਾਂ ਜਿਹੜੇ ਅੰਦਰ ਇਹਦੇ ਡਰਮ ਹੁੰਦੇ ਨੇ ਉਹ ਡਰਮਾਂ ਦੇ ਵੀ ਚੱਕਰ ਦੇ ਨੂੰ ਆਪਾਂ ਨੂੰ ਉਸ ਹਿਸਾਬ ਸੈੱਟ ਕਰਨਾ ਚਾਹੀਦਾ ਜਿਸ ਸਾਨੂੰ ਆਪਣੀ ਫਸਲ ਦੀ ਕੰਡੀਸ਼ਨ ਹੋਵੇ ਜਾਂ ਆਪਣੀ ਖੇਤ ਦੀ ਕੰਡੀਸ਼ਨ ਹੋਵੇ ਜਾਂ ਆਪਾਂ ਕਿਹੜੇ ਸਮੇਂ ਤੇ ਵਾਢੀ ਕਰ ਰਹੇ ਹਾਂ। ਜਿਵੇਂ ਕਿ ਆਪਾਂ ਸਵੇਰੇ ਵਾਢੀ ਕਰ ਰਹੇ ਹਾਂ ਤਾਂ ਨਮੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਜੇ ਡਰਮ ਸਪੀਡ ਹੈਗੀ ਹੈ ਡਰਮ ਸਪੀਡ ਨੂੰ ਆਪਾਂ ਵਧਾ ਦਿੰਦੇ ਹਾਂ ਤਾਂ ਕਿ ਥ੍ਰੈਸ਼ਿੰਗ ਵਧੀਆ ਹੋ ਸਕੇ। ਜਿਹੜਾ ਉਹਦੀ ਕੰਕੇਵ ਹੈ ਉਹਨੂੰ ਵੀ ਅਸੀਂ ਕੰਕੇਵ ਦੀ ਕਲੀਅਰੈਂਸ ਹੁੰਦੀ ਹੈ ਉਹਨੂੰ ਵੀ ਆਪਾਂ ਘਟਾ ਦਿੰਦੇ ਹਾਂ ਤਾਂ ਕਿ ਥ੍ਰੈਸ਼ਿੰਗ ਵਧੀਆ ਹੋ ਸਕੇ। ਜੇ ਅਸੀਂ ਆਪਾਂ ਮਸ਼ੀਨ ਦੀ ਸੈਟਿੰਗ ਦੁਪਹਿਰੀ ਵਰਤਾਂਗੇ ਤਾਂ ਨੁਕਸਾਨ ਦੇ ਸਕਦੀ ਹੈ, ਫਿਰ ਸਾਨੂੰ ਦੁਪਹਿਰ ਵੇਲੇ ਵਰਤ ਵੇਲੇ ਇਹਨਾਂ ਸੈਟਿੰਗਾਂ ਨੂੰ ਚੇਂਜ ਕਰਨਾ ਪੈਂਦਾ ਕਿਉਂਕਿ ਦੁਪਹਿਰ ਵੇਲੇ ਆਮ ਤੌਰ ਤੇ ਫਸਲ ਸੁੱਕ ਜਾਂਦੀ ਹੈ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਆਪਾਂ ਡਰਮ ਦੀ ਸਪੀਡ ਨੂੰ ਨੋਰਮਲ ਕਰਕੇ ਕੰਕੇਵ ਦੀ ਕਲੀਅਰੈਂਸ ਜਿਹੜੀ ਹੁੰਦੀ ਹੈ ਉਹਨੂੰ ਵਧਾ ਦਿੰਦੇ ਹਾਂ। ਇਸ ਤਰ੍ਹਾਂ ਕਿਸਾਨ ਵੀਰੋ ਛੋਟੀ ਛੋਟੀ ਛੋਟੀ ਸੈਟਿੰਗ ਕਰਕੇ ਕਿ ਆਪਾਂ ਕੰਗੇ ਕਲੀਅਰੈਂਸ ਕਦੋਂ ਵਧਾਉਣੀ ਹੈ ਕਦੋਂ ਘਟਾਉਣੀ ਹੈ ਫਸਲ ਕੀ ਬੋਲਦੀ ਹੈ ਆਪਣਾ ਵਾਢੀ ਦਾ ਸਾਨੂੰ ਕੀ ਬੋਲਦਾ ਹੈ ਜੇ ਆਪਾਂ ਉਸ ਸੈਟਿੰਗਾਂ ਨੂੰ ਚੇਂਜ ਕਰਾਂਗੇ ਤਾਂ ਸਮੇਂ ਸਮੇਂ ਚੇਂਜ ਕਰਕੇ ਵਰਤਾਂਗੇ ਤਾਂ ਆਪਣਾ ਮਸ਼ੀਨ ਦਾ ਫਸਲ ਨੁਕਸਾਨ ਘੱਟ ਕਰਾਵਾਂਗੇ ਕਿਉਂਕਿ ਇਹਦਾ ਸਾਰਾ ਸਮਾਂ ਦਾਣਿਆਂ ਦੇ ਤੋੜਨ ਜਾਂ ਦਾਣਿਆਂ ਨੂੰ ਵੇਸਟ ਕਰਨ ਦੇ ਵਿੱਚ ਚਲੇ ਜਾਂਦਾ ਜਿਹੜਾ ਕਿ ਅਲਟੀਮੇਟ ਇੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਵਾ। ਤਾਂ ਉਸ ਤੋਂ ਪਹਿਲਾਂ ਆਪਾਂ ਜੇ ਆਪਾਂ ਇੱਕ ਮਸ਼ੀਨ ਕਿਸਾਨ ਨੂੰ ਸੈੱਟ ਕਰੀਏ ਤਾਂ ਪਹਿਲਾਂ ਆਪਾਂ ਇਹ ਕਰੀਏ ਕਿ ਆਪਾਂ ਸਾਰੀ ਵਾਰ ਤੋਂ ਇੱਕ ਸੈਟਿੰਗ ਨਾ ਕਰੀਏ ਮਸ਼ੀਨ ਦੀ, ਪਹਿਲਾਂ ਆਪਾਂ ਇੱਕ ਸੈਟਿੰਗ ਕਰੀਏ ਫਿਰ ਮਸ਼ੀਨ ਨੂੰ ਥੋੜ੍ਹਾ ਤੋੜ ਕੇ ਦੇਖ ਲਈਏ ਜੇ ਸਮੇਂ ਹੈਗਾ ਤਾਂ, ਅਤੇ ਆਪਾਂ ਉਹ ਤੋਂ ਵੀ ਮਸ਼ੀਨ ਤੋੜ ਕੇ ਦੇਖੀਏ ਜੇ ਪਿੱਛੇ ਦੇਖੀਏ ਕਿ ਦਾਣਿਆਂ ਦਾ ਕੀ ਕੰਡੀਸ਼ਨ ਹੈ ਜੇ ਦਾਣੇ ਜ਼ਿਆਦਾ ਮਾਰਦੀ ਹੈ। ਜੇ ਮੋਟਾ ਮੋਟਾ ਗੱਲ ਕਰੀਏ ਜੇ ਆਪਾਂ ਇੱਕ ਵਰਗ ਫੁੱਟ ਜਿਹਨੂੰ ਆਪਾਂ ਇੱਕ ਸਕੇਅਰ ਫੁੱਟ ਵੀ ਕਹਿ ਦਿੰਦੇ ਹਾਂ ਤਾਂ ਫਰੇਮ ਲੈ ਲਈਏ ਜਾਂ ਆਪਣੀ ਬੋਕਸ ਲੈ ਲਈਏ ਅਤੇ ਕਮਾਈਨ ਜਿੱਥੋਂ ਲੰਘਦੀ ਹੈ ਉਹ ਥੱਲੇ ਰੱਖੀਏ ਤਾਂ ਆਪਾਂ ਦੇਖੀਏ ਅਤੇ ਉੱਥੇ ਦਾਣੇ ਕਿੰਨੇ ਡਿੱਗਦੇ ਪਏ ਆ। ਜੇ ਉਹ ਫਰੇਮਾਂ ਦੇ ਵਿੱਚ ਦਾਣੇ 40 ਜਾਂ 40 ਤੋਂ ਵੱਧ ਹੋਣਗੇ ਜੇ ਆਪਾਂ

0: ਕਾਰਨ ਕਰਕੇ ਦਾਣੇ ਆਉਂਦਾ ਫਿਲਮਾਂ ਦੇ ਵਿੱਚ, ਤਾਂ ਇਹਦਾ ਮਤਲਬ ਇਹ ਹੈ ਕਿ ਮਸ਼ੀਨ ਦੇ ਵਿੱਚ ਕੋਈ ਨੁਕਸ ਹੈ ਅਤੇ ਉਹ ਦਾਣੇ ਜ਼ਿਆਦਾ ਮਾਰ ਰਹੀ ਹੈ, ਜਿਹਨੂੰ ਆਪਾਂ ਆਪਣੇ ਬੱਚੇ ਦਾਣਾ ਮਾਰਨਾ ਕਹਿ ਦਿੰਦੇ ਹਾਂ। ਅਤੇ ਇਹਦੇ ਵਿੱਚ ਆਪਾਂ ਪਹਿਲਾ ਕੰਮ ਇਹੀ ਬਣਦਾ ਕਿ ਆਪਾਂ ਮਸ਼ੀਨ ਨੂੰ ਰੋਕੀਏ ਅਤੇ ਇਹ ਦੇਖੀਏ ਕਿ ਵੀ ਕੀ ਕਾਰਨ ਹੋ ਸਕਦਾ ਹੈ। ਅਤੇ ਜੇ ਇਹੀ ਦਾਣੇ ਆਪਣੇ ਘਰ ਰਹਿ ਜਾਂਦੇ ਨੇ, ਮੰਨ ਕੇ ਚੱਲੋ ਕਿ 10 ਤੋਂ 12 ਜਾਂ 15 ਵੀ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਇੰਨਾ ਜਿਹੜਾ ਜਿਹੜੇ ਦਾਣੇ ਮਸ਼ੀਨ ਕੰਮ ਸਹੀ ਕਰ ਰਹੀ ਹੈ ਅਤੇ ਇਹ ਮਨਜ਼ੂਰ ਸ਼ੁਦਾ ਜਿਹੜੀ ਆਪਣੀ ਲਿਮਿਟ ਹੁੰਦੀ ਹੈ ਉਹਦੇ ਅੰਦਰ ਕੰਮ ਕਰ ਰਹੀ ਹੈ, ਤਾਂ ਆਪਾਂ ਮਸ਼ੀਨ ਦੀ ਵਰਤੋਂ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਸਾਨੂੰ ਇਹਨਾਂ ਗੱਲਾਂ ਦਾ ਇਹ ਆਮ ਤੌਰ 'ਤੇ ਕਈ ਵਾਰੀ ਆਪਾਂ ਘੋਲ ਕਰ ਜਾਂਦੇ ਹਾਂ ਇਸ ਗੱਲਾਂ ਦਾ, ਲੇਕਿਨ ਇਹਨੂੰ ਆਪਾਂ ਕੁਇਕ ਚੈੱਕ ਕਹਿੰਦੇ ਹਾਂ। ਇਹ ਕੁਇਕ ਚੈੱਕ ਤਰੀਕੇ ਨਾਲ ਆਪਣੇ ਸਾਡੇ ਫਾਇਦੇ ਵਾਸਤੇ ਹੀ ਹੁੰਦੀ ਹੈ ਕਿ ਥੋੜ੍ਹੀ ਮਸ਼ੀਨ ਆਪਾਂ ਚਲਾ ਕੇ ਦੇਖ ਲਈ ਚਲਾਉਣ ਤੋਂ ਪਹਿਲਾਂ, ਲੰਬੇ ਸਮੇਂ ਚਲਾਉਣ ਤੋਂ ਪਹਿਲਾਂ। ਉਹਨਾਂ ਹੁੰਦਾ ਕੀ ਹੈ ਕਿ ਵੀ ਮਸ਼ੀਨ ਦੀ ਆਪਾਂ ਨੂੰ ਕੰਨੀਆਂ ਪਤਾ ਲੱਗ ਜਾਂਦੀ ਹੈ, ਜਾਂ ਉਹਦੇ ਵਿੱਚ ਜਿਹੜੀ ਕੋਈ ਸੈਟਿੰਗ ਕਰਨ ਵਾਲੀ ਹੋਵੇ ਜਾਂ ਕੋਈ ਢਿੱਲ ਰਹਿ ਗਈ ਹੋਵੇ ਮਸ਼ੀਨ ਦੀ ਸੈਟਿੰਗ ਦੇ ਵਿੱਚ, ਉਹ ਸਾਨੂੰ ਉਹਦਾ ਆਈਡੀਆ ਲੱਗ ਜਾਂਦਾ ਅਤੇ ਉਹ ਸਾਡੇ ਵਾਸਤੇ ਲੌਂਗ ਟਰਮ ਵਾਸਤੇ ਫਾਇਦੇਮੰਦ ਹੀ ਰਹਿੰਦੀ ਹੈ, ਕਿਉਂਕਿ ਆਪਾਂ ਇੰਨਾ ਏਰੀਆ ਵਾਢੀ ਕਰਨਾ ਹੈ ਇਸ ਮਸ਼ੀਨ ਦੇ ਨਾਲ। ਤਾਂ ਤੁਸੀਂ ਦੇਖੋ ਜੇ ਆਪਾਂ ਬਾਹਰੋਂ ਮਸ਼ੀਨ ਖੜ ਗਈ ਜਾਂ ਮਸ਼ੀਨ ਕੰਮ ਨਹੀਂ ਦਿੱਤਾ ਤਾਂ ਕਿੰਨਾ ਨੁਕਸਾਨ ਹੋ ਸਕਦਾ ਵਾ ਇਸ ਫਸਲ ਦਾ ਵੀ, ਅਤੇ ਅਗਲੀ ਜਿਹੜੀ ਫਸਲ ਆਪਾਂ ਬੀਜਣੀ ਹੈ ਉਹਨੂੰ ਤਿਆਰ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ, ਜੋ ਅੱਗੇ ਇੱਕ ਹੋਰ ਆਪਾਂ ਨੂੰ ਨੁਕਸਾਨ ਦੇ ਸਕਦੀ ਹੈਗੀ ਆ। ਕਈ ਛੋਟੀਆਂ ਛੋਟੀਆਂ ਗੱਲਾਂ ਕਿਸਾਨ ਵੀਰੋ ਇਹਦੇ ਵਿੱਚ ਹੈਗੀਆਂ, ਜਿਵੇਂ ਕਿ ਆਪਾਂ ਸਟਾਰਟਿੰਗ ਦੀ ਹੀ ਗੱਲ ਕਰੀਏ, ਪਹਿਲੀ ਗੱਲ ਕੀਤੀ ਸੀਗੀ ਵੀ ਕੱਟਰ ਬਾਰ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਮਾਈ ਦੀ ਵਿਰਥ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਆਮ ਤੌਰ 'ਤੇ ਆਪਣੀ ਸੂਬੇ ਦੇ ਵਿੱਚ 14-16 ਫੁੱਟ ਵਾਲੀ ਕਮਾਈ ਨੂੰ ਵਰਤੀ ਜਾਂਦੀ, ਜਿਹਨੂੰ ਆਪਾਂ ਸੈਲਫ ਪ੍ਰੋਪੈਲਰ ਕਹਿੰਦੇ ਹਾਂ, ਯਾਨੀ ਕਿ ਜਿਹੜਾ ਆਪਣਾ ਇੰਜਨ ਹੁੰਦਾ ਹੈਗਾ। ਉਹਤੋਂ ਵੀ ਜਿਹੜੇ ਪਹਿਲਾਂ ਹੈਗਾ ਜੀ, ਜੇ ਆਪਾਂ ਇਹ ਦੇਖੀਏ ਜਿਹੜਾ ਕੱਟਰ ਬਾਰ ਹੈ, ਕੱਟਰ ਬਾਰ ਜਿਹੜੇ ਕੱਟਰ ਗਾਰਡ ਨੇ ਆ, ਜਿਹਨੂੰ ਆਪਾਂ ਗਾਰਡ ਕਹਿ ਦਿੰਦੇ ਹਾਂ, ਉਹ ਹਮੇਸ਼ਾ ਉਹਨਾਂ ਦੀ ਰਜਿਸਟ੍ਰੇਸ਼ਨ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਹੁੰਦਾ ਭਾਈ ਕਿ ਵੀਰੋ ਕਿ ਵੀ ਜਿਹੜਾ ਕੱਟਰ ਬਾਰ ਹੈ ਉਹ ਹਮੇਸ਼ਾ ਉਹਦੇ ਸੈਂਟਰ ਦੇ ਵਿੱਚ ਹੀ ਆ ਕੇ ਰੁਕਿਆ। ਜੇ ਉਹ ਨਹੀਂ ਰੁਕਿਆ ਤਾਂ ਸਾਨੂੰ ਇਹ ਮਸ਼ੀਨ ਰੋਕ ਕੇ ਦੇਖਣਾ ਚਾਹੀਦਾ ਕਿ ਵੀ ਕੀ ਕਾਰਨ ਹੋ ਸਕਦੇ ਆ ਕਿ ਵੀ ਇਹ ਆਪਣੀ ਰਜਿਸਟ੍ਰੇਸ਼ਨ ਹੈਗੀ ਹੈ ਮਸ਼ੀਨ ਦੀ, ਉਹ ਸਹੀ ਨਹੀਂ ਹੈਗੀ। ਕਿਉਂਕਿ ਜੇ ਇਹ ਨਹੀਂ ਕਰਾਂਗੇ ਤਾਂ ਹੋਊਗਾ ਕਿ ਫਸਲ ਜਿਹੜੀ ਹੈਗੀ ਹੈ ਉਹ ਕਾਰੋਬਾਰ ਦੇ ਵਿੱਚ ਫਸ ਸਕਦੀ ਹੈਗੀ ਹੈ, ਜਿਹਦੇ ਕਰਕੇ ਆਪਾਂ ਨੂੰ ਅਨਈਵਨ ਇੱਕ ਤਾਂ ਕਟਿੰਗ ਮਿਲਦੀ ਹੈ, ਅਨਈਵਨ ਕਟਿੰਗ ਨਾਲ ਹੋਊਗਾ ਕਿ ਆਪਣੀ ਜਿਹੜੀ ਮਸ਼ੀਨ ਦੀ ਪਰਫੋਰਮੈਂਸ ਦੇ ਵਿੱਚ ਫਰਕ ਪਊਗਾ। ਇਸ ਕਰਕੇ ਇਹ ਚੀਜ਼ ਦੇਖਣਾ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਆਪਣੇ ਕਟਰ ਜਿਹੜੇ ਆਪਣੇ ਕਟਰ ਨੇ, ਕਟਰਬਾਦ ਨੂੰ ਆਪਾਂ ਕਹਿੰਦੇ ਹਾਂ, ਉਹ ਕਟਰ ਗਾਰਡ ਦੇ ਵੀ ਸੈਂਟਰ ਦੇ ਵਿੱਚ ਹੀ ਰੁਕਣ ਦੀ ਕਵਾਇਤ ਕਰਨ। ਅਤੇ ਉਸ ਤੋਂ ਬਾਅਦ ਜੇ ਆਪਾਂ ਇਹ ਗੱਲ ਕਰੀਏ ਜਿਹੜਾ ਕਟਰਬਾਦ ਅਤੇ ਕਟਰ ਗਾਰਡ ਦੇ ਵਿੱਚ ਇੱਕ ਪਹਿਲ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਲੀਅਰੈਂਸ, ਜਿਹਨੂੰ ਆਪਾਂ ਕਹਿੰਦੇ ਹਾਂ ਇੱਕ ਤਰੀਕੇ ਨਾਲ ਕਹੋਗੇ ਥੋੜ੍ਹੀ ਜਿਹੀ ਥਾਂ, ਉਹ ਪੁਆਇੰਟ ਤੋਂ ਲੈ ਕੇ ਆਪਾਂ ਇੱਕ ਕਨਮ ਕਹਿ ਦਿੰਦੇ ਹਾਂ ਆਮ ਤੌਰ 'ਤੇ। ਅਤੇ ਇਹਦੇ ਵਿੱਚ ਲਾਈ ਕਰਨੀ ਚਾਹੀਦੀ ਹੈ, ਕਿਉਂਕਿ ਜੇ ਇਹ ਘੱਟ ਹੋਈ ਜਾਂ ਜ਼ਿਆਦਾ ਹੋਈ ਤਾਂ ਆਪਣੀ ਮਸ਼ੀਨ ਦੀ ਪਰਫੋਰਮੈਂਸ 'ਤੇ ਫਰਕ ਪਾ ਸਕਦੇ ਹਾਂ, ਕਿਉਂਕਿ ਜਿਹੜੀ ਹਾਰਵੈਸਟਿੰਗ ਹੀ ਇਹਦਾ ਮੇਨ ਮਕਸਦ ਹੈ। ਅਤੇ ਉਹ ਉਹੀ ਪ੍ਰੋਪਰ ਤਰੀਕੇ ਨਾਲ ਸਟਾਰਟਿੰਗ ਪਹਿਲੇ ਸਟੈਪ ਦੇ ਵਿੱਚ ਹੀ ਠੀਕ ਨਹੀਂ ਠੀਕ ਕੰਮ ਨਹੀਂ ਦਊਗੀ। ਉਸ ਤੋਂ ਬਾਅਦ ਸਾਨੂੰ ਇੱਕ ਆਪਾਂ ਹੋਰ ਚੀਜ਼ ਦੇਖਦੇ ਹਾਂ, ਇਹਦੇ ਮੁਰੇ ਇੱਕ ਰੀਲ ਲੱਗੀ ਹੁੰਦੀ ਹੈ, ਉਸ ਰੀਲ ਦਾ ਬਹੁਤ ਮਦਦ ਆ ਜਾਏਗੀ ਉਸ ਰੀਲ ਦੀ। ਆਪਾਂ ਦੇਖਣ ਨੂੰ ਕਹਿ ਸਕਦੇ ਹਾਂ ਕਿ ਵੀ ਕੀ ਕੰਮ ਕਰ ਰਹੀ ਹੈ, ਕੋਈ ਆਮ ਬੰਦਾ ਜੇ ਗੱਲ ਕਰੂੰਗੇ ਉਹਨੂੰ ਇੰਨਾ ਸੰਪਰਕ ਨਹੀਂ ਪਊਗਾ, ਲੇਕਿਨ ਜਿਹੜੇ ਮਸ਼ੀਨ ਵਰਤਦੇ ਆ ਜਾਂ ਮਸ਼ੀਨਾਂ ਜਿਹਨਾਂ ਵਰਤਣੀਆਂ ਉਹਨਾਂ ਨੂੰ ਇਸ ਗੱਲ ਦਾ ਧਿਆਨ ਹੋਣਾ ਚਾਹੀਦਾ ਵਾ। ਜਿਹੜੀ ਰੀਲ ਹੈ ਜੀ, ਉਹਦੀ ਪੋਜੀਸ਼ਨ ਦਾ ਵੀ ਕਰੋਪ ਦੀ ਕੰਡੀਸ਼ਨ ਦੇ ਅਕੋਰਡਿੰਗ ਬਹੁਤ ਵੱਡਾ ਰੋਲ ਹੈ। ਇੱਕ ਤਾਂ ਜੇ ਤਾਂ ਨੋਰਮਲ ਮਸ਼ੀਨ ਨੋਰਮਲ ਫਸਲ ਖੜੀ ਹੈ ਤਾਂ ਤੁਸੀਂ ਰੀਲ ਦੀ ਸਪੀਡ ਨੂੰ 1.1 ਜਾਂ 1.2 ਜਾਂ 2 ਪੰਨ ਤੱਕ ਜਿਹੜੀ ਆਪਣੀ ਮਸ਼ੀਨ ਦੀ ਸਪੀਡ ਉਹਦੇ ਮੁਤਾਬਿਕ ਰੱਖ ਸਕਦੇ ਹੋ। ਜੇ ਮਸ਼ੀਨ ਜੇ ਫਸਲ ਡਿੱਗੀ ਪਈ ਆ ਤਾਂ ਮਸ਼ੀਨ ਦੀ ਸਪੀਡ ਦੇ ਤੇ 1.5 ਗੁਣਾ ਤੱਕ ਤੁਸੀਂ ਰੀਲ ਦੀ ਸਪੀਡ ਰੱਖਣੀ ਪੈਂਦੀ ਹੈ। ਰੀਲ ਦਾ ਅਸਲ ਕੰਮ ਕੀ ਹੁੰਦਾ, ਇਹਦਾ ਅਸਲ ਕੰਮ ਹੁੰਦਾ ਕਿ ਉੱਪਰ ਟਾਈਨਾਂ ਲੱਗੀਆਂ ਹੁੰਦੀਆਂ, ਜਿਹਨੂੰ ਉੱਪਰ ਸੂਈਆਂ ਕਹਿ ਦਿੰਦੇ ਹਾਂ ਆਮ ਤੌਰ 'ਤੇ, ਫਿੰਗਰਾਂ ਕਹਿ ਦਿੰਦੇ ਹਾਂ। ਉਹ ਫਿੰਗਰਾਂ ਨਾਲ ਫਸਲ ਨੂੰ ਅੰਦਰ ਵੱਲੋਂ ਧੱਕਣਾ ਹੁੰਦਾ ਹੈ ਤਾਂ ਕਿ ਥੱਲੋਂ ਬਲੇਡ ਵੱਧ ਸਕਣ ਅਤੇ ਉਹ ਦਾਣੇ ਜਾਂ ਉਹ ਫਸਲ ਅੰਦਰ ਜਾ ਕੇ ਥ੍ਰੈਸ਼ ਹੋ ਕੇ ਪਿੱਛੇ ਫੂਲ ਛੱਡ ਗਏ, ਉੱਪਰ ਦਾਣੇ ਸਾਡੇ ਮੇਨ ਟਾਈਮ 'ਤੇ ਚਲੇ ਜਾਣ। ਅਤੇ ਇਹਨਾਂ ਰੀਲ ਦੀ ਜੇ ਆਪਾਂ ਆਪਣਾ ਨੋਰਮਲ ਫਸਲ ਦੇ ਵਿੱਚ ਵਰਤੋਂ ਕਰ ਰਹੇ ਹਾਂ ਤਾਂ ਇਹ ਸਪੀਡ 1.1 ਤੋਂ ਲੈ ਕੇ ਜਿਹਨੂੰ ਆਪਾਂ 1.1 ਕਹਿ ਦਿੰਦੇ ਹਾਂ ਤਾਂ ਜਿਹੜੀ ਆਪਣੀ ਮਸ਼ੀਨ ਦੀ ਸਪੀਡ ਹੈ ਉਹਦੇ ਬਰਾਬਰ ਹੋਣੀ ਆਪਾਂ ਰੱਖ ਸਕਦੇ ਹਾਂ।
1: ਕੰਬਾਈਨਾਂ ਬਾਰੇ ਸੁਣਿਆ ਜੀ?
2: ਹਾਂਜੀ, ਕਿਆ ਬਾਤ ਹੈ, ਦੇਖ ਲਓ ਦਾਤੀ ਤੋਂ ਸ਼ੁਰੂ ਹੋਏ ਸੀ ਤੇ ਕਿੱਥੇ ਤੱਕ ਪਹੁੰਚ ਗਏ ਸੀ।
1: ਸਾਇੰਸ ਜਿਹੜੀ ਤੁਹਾਨੂੰ ਇਹ ਦੱਸਦੀ ਹੈ ਕਿ ਜ਼ਿੰਦਗੀ ਨੂੰ ਸੁਖਾਲਾ ਕਿੱਦਾਂ ਕੀਤਾ ਜਾ ਸਕਦਾ ਹੈ ਤੇ ਖੇਤੀ ਨੂੰ ਸੁਖਾਲਾ ਕਿੱਦਾਂ ਕੀਤਾ ਜਾ ਸਕਦਾ ਹੈ। ਜਿਹੜਾ ਕੰਮ ਅਸੀਂ ਸਰੀਰਕ ਤੌਰ ਤੇ ਕਰ ਸਕਦੇ ਹਾਂ ਉਹ ਅਸੀਂ ਮਸ਼ੀਨੀ ਤੌਰ ਤੇ ਵੀ ਕੰਮ ਕਰ ਸਕਦੇ ਹਾਂ। ਕਿਸਾਨ ਵੀਰਾਂ ਨੂੰ ਦੱਸਦੀ ਹੈ ਕਿ ਝੋਨਾ ਵੱਢਣ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਹੀਂ
2: ਲਾ, ਆਹ ਗੱਲ ਕੀਤੀ ਤੁਸੀਂ ਸੋਨਾ ਨੇ ਸੱਚ।
1: ਜ਼ਮੀਨ ਦੇ ਜ਼ਰੂਰੀ ਤੱਤ ਵੀ ਖਤਮ ਹੋਣਗੇ ਤੇ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਫੇਫੜਿਆਂ ਦੀਆਂ ਬਿਮਾਰੀਆਂ ਵੀ ਲੱਗਣਗੀਆਂ। ਦੇਖੋ ਕਈ ਬੰਦੇ ਆ ਜਦੋਂ ਆਪ ਤੰਦਰੁਸਤ ਹੁੰਦੇ ਆ ਹੱਟੇ ਕੱਟੇ ਹੁੰਦੇ ਆ ਉਹ ਇਹ ਚੀਜ਼ ਭੁੱਲ ਹੀ ਜਾਂਦੇ ਆ ਵੀ ਇਹ ਏਡੇ ਵੱਡੇ ਦੇਸ਼ ਦੇ ਵਿੱਚ ਕਈ ਲੋਕ ਉਹ ਵੀ ਹੋਣਗੇ ਜਿਹਨਾਂ ਨੂੰ ਸਾਹ ਦੀਆਂ ਬਿਮਾਰੀਆਂ।

0: ਇਹਨਾਂ ਨੂੰ ਤਾਂ ਮਾੜਾ ਜਿਹਾ ਰੁਮਾਲ ਝਾੜੋ, ਉਹਦੇ ਨਾਲ ਹੀ ਨਿੱਛਾਂ ਆਉਣ ਲੱਗ ਪੈਂਦੀਆਂ, ਉਹਨਾਂ ਦਾ ਸਾਹ ਬੰਦ ਹੋਣ ਲੱਗ ਪੈਂਦਾ, ਤੇ ਇਹਦੀ ਜਿਹੜੀ ਐਸ਼ ਜਿਹੜੀ ਇਹਦੀ ਸਵਾਹ ਉੱਡ ਕੇ ਜਾਂਦੀ ਆ, ਉਹ ਕਿੰਨਾ ਨੁਕਸਾਨ ਕਰਦੀ ਆ ਉਹਨਾਂ ਬੰਦਿਆਂ ਲਈ, ਤਾਂ ਉਹੀ ਦੱਸ ਸਕਦੇ ਜਿਹੜੇ ਭੁਗਤਦੇ ਆ ਉਹਨੂੰ।
1: ਤੇ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੀ ਬਿਜਾਈ ਕੀਤੀ ਪਈ ਹੈ, ਉਹਨਾਂ ਲਈ ਸਭ ਤੋਂ ਵੱਡੀ ਦੇਸ਼ ਸੇਵਾ ਇਹੀ ਹੈ, ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਉਣੀ।
0: ਬਿਲਕੁਲ ਬਿਲਕੁਲ
1: ਜੀ, ਸੁਣਾਓ ਜੀ।

0: ਸੁਣਿਆ ਜੀ?
1: ਹਾਂਜੀ ਸੁਣਿਆ ਜੀ, ਨਜ਼ਾਰੇ ਆ ਗਏ
0: ਰੂਹ ਦੀ ਖੁਰਾਕ।
1: ਹਾਂ ਕਿਆ ਬਾਤ ਹੈ,
0: ਆਦਮੀ ਜਿੰਨਾ ਮਰਜ਼ੀ ਥੱਕਿਆ ਹੋਵੇ
1: ਬਿਲਕੁਲ
0: ਗੀਤ ਸੰਗੀਤ ਨਾਲ ਜਦੋਂ ਜੁੜਦਾ ਥਕਾਵਟ ਨੱਥ ਜਾਂਦੀ ਹੈ।
1: ਬਿਲਕੁਲ ਬਿਲਕੁਲ।
0: ਆਲੂਆਂ ਦੀ ਕਾਸ਼ਤ,
1: ਹਾਂਜੀ
0: ਡਾਕਟਰ ਦਮਨਦੀਪ ਸਿੰਘ ਜਾਣਕਾਰੀ ਦੇ ਰਹੇ ਹੈ,
1: ਸੁਣੋ ਜੀ
0: ਸੁਣਦੇ ਹਾਂ ਜੀ।
2: ਸਭ ਤੋਂ ਪਹਿਲਾਂ ਗੱਲ ਕਰੀਏ ਕਿ ਆਲੂ ਦੀ ਬਿਜਾਈ ਜਿਹੜੀ ਹੁਣ ਆਪਾਂ ਸ਼ੁਰੂ ਕਰਨੀ ਹੈ, ਉਸ ਵੇਲੇ ਤਾਪਮਾਨ ਦੇਖ ਕੇ ਆਪਾਂ ਆਲੂ ਦੀ ਬਿਜਾਈ ਜਿਹੜੀ ਉਹ ਸ਼ੁਰੂ ਕਰਨੀ ਹੈ। ਤੇ ਇਸ ਵੇਲੇ ਜਦੋਂ ਆਪਾਂ ਹੁਣ ਆਲੂ ਕੋਲਡ ਸਟੋਰਾਂ ਚੋਂ ਕੱਢਣਾ ਸ਼ੁਰੂ ਕਰਨਾ, ਉਸ ਵੇਲੇ ਆਪਾਂ ਇਹ ਧਿਆਨ ਰੱਖਣਾ ਕਿ ਮੌਸਮ ਦੇ ਵਿੱਚ ਦਿਨ ਦਾ ਤਾਪਮਾਨ ਤਕਰੀਬਨ 30 ਡਿਗਰੀ ਜਾਂ ਉਸ ਤੋਂ ਘੱਟ ਤੇ ਰਾਤ ਦਾ ਜਿਹੜਾ 20 ਡਿਗਰੀ ਜਾਂ ਉਸ ਤੋਂ ਘੱਟ ਜਿਹੜਾ ਤਾਪਮਾਨ ਉਹ ਮੌਸਮ ਦੇ ਵਿੱਚ ਹੋਵੇ, ਤੇ ਉਸ ਸਮੇਂ ਆਪਾਂ ਆਲੂ ਦੀ ਬਿਜਾਈ ਕਰ ਸਕਦੇ ਹਾਂ। ਜਿਹੜਾ ਆਲੂ ਆਪਾਂ ਹੁਣ ਕੋਲਡ ਸਟੋਰਾਂ ਦੇ ਵਿੱਚੋਂ ਕੱਢਣਾ, ਉਸ ਨੂੰ ਬਿਜਾਈ ਤੋਂ ਤਕਰੀਬਨ 4-5 ਦਿਨ ਪਹਿਲਾਂ ਕੱਢ ਕੇ ਆਪਾਂ ਛਾਵੇਂ ਸੁਕਾਉਣਾ ਹੈਗਾ, ਤੇ ਉਸ ਬੀਜ ਦੀ ਦਵਾਈ ਦੇ ਨਾਲ ਸੋਧ ਕਰਨੀ ਹੈ ਤਾਂ ਜੋ ਜਿਹੜੀ ਬਲੈਕ ਸਕਰਫ ਨਾਂ ਦੀ ਬਿਮਾਰੀ ਆਉਂਦੀ ਹੈ, ਕਾਲੇ ਰੰਗ ਦੇ ਖਿੰਡ ਜੇ ਬਣ ਜਾਂਦੇ ਆ ਆਲੂ ਦੇ ਉੱਤੇ, ਉਸ ਤੋਂ ਬਚਾਅ ਕੀਤਾ ਜਾ ਸਕੇ। ਇਹ ਜਿਹੜਾ ਬੀਜ ਆਪਾਂ ਕੋਲਡ ਸਟੋਰ ਤੋਂ ਕੱਢ ਕੇ ਸੁਕਾਇਆ ਆ, ਉਹਨੂੰ ਆਪਾਂ ਸੋਧਣ ਵਾਸਤੇ ਆਪਣੇ ਕੋਲ 3 ਦਵਾਈਆਂ ਹੈਗੀਆਂ। ਇੱਕ ਮੌਨਸਰਨ ਨਾਂ ਦੀ ਦਵਾਈ ਹੈ, ਉਹ 250 ml ਜਿਹੜੀ ਵਰਤੀ ਜਾਂਦੀ ਹੈ। ਇਸੇ ਤਰ੍ਹਾਂ ਅਮੈਸਟੋ ਪ੍ਰਾਈਮ ਨਾਂ ਦੀ ਦਵਾਈ ਹੈ, ਉਹ 83 ml ਵਰਤਣੀ ਹੈ। ਤੇ ਇੱਕ ਆਪਣੇ ਕੋਲ ਦਵਾਈ ਹੈਗੀ ਹੈ ਸਿਸਟੀਵਾ, ਉਹ 80 ml ਵਰਤਣੀ ਹੈ। 100 ਲੀਟਰ ਪਾਣੀ ਦੇ ਵਿੱਚ ਤਿੰਨੇ ਦਵਾਈਆਂ ਦੀ ਮਾਤਰਾ ਜਿਹੜੀ ਦੱਸੀ ਹੈ ਉਹ ਪਾਉਣੀ ਹੈ। 100 ਲੀਟਰ ਪਾਣੀ ਦੇ ਵਿੱਚ ਪਾ ਕੇ 10-10 ਮਿੰਟ ਲਈ

ਸੱਚਾ ਕੰਚਨ ਪਾਇਆ ਸ਼ਬਦ ਗੁਰ ਸਰਬ ਨੇ ਸੁਣਿਓ ਬਿਖ ਤੇ ਅੰਮ੍ਰਿਤ ਹੋਇਆ ਨਾਮ ਸਤਿਗੁਰ ਮੋ

ਜਿਹ ਸਤਿਗੁਰ ਸਿਮਰੰਥ ਰਿਦ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਪਨ ਮਿਲ ਸੰਗਤ ਤਨ ਤਨ ਕਰੋ। ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਬਲੈ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਰਾਮ ਰਵਣ ਦੁਰਤ ਦਵਣ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮੱਛ ਕੱਛ।